ਏਕੇ ਦੇ ਏਕੇ ਬਣ ਖਾਕ ਬਾਦ ਆਤਸ ਉਹ ਆਬ ਕੋਰ ਲਾਉ ਹੈ ਅੱਲੇ ਅਪੇਖ ਸੋਈ

جس نو بخش لیں میرے پیارے سو جس تیرا گاوے، جس نو بھی واہگرو بخش لیندا ہے، جس تے بھی واہگرو دی بخشش ہو جاوے تو او کیوں نہ جس کرے گا، او ضرور وڈیائی کرے گا، گرو دا جس کرے گا، گرو دا جائے جائے کار کرے گا، بھی جس گرو نے مینوں بخش لیا، بخشا بھی ایسے پاپی نو گناہگار نو، اتنے گناہ ہن پاپ ہن، کنے کہن جیتا سمند ساگر نیر پریا، تیتے اوگن ہمارے اتنے اوگن میرے وچ ہن، تے اتنے اوگن ہار نو گرو نے بخش لیا، گرو نے میرے تے بخش کر دتی ہے، تے کیوں نہ جس کراں، تن ہے وہ گرسکھ مائی بھائی جو گرو نانک پاتشاہ دا نام لیندے ہن، جو تن گرو نانک سچے پاتشاہ دی بڑیائی کردے ہن، جس کردے ہن نام لئیے ست گرو نانک کے، دکھ دارد روگ مٹے سو بھیانک، نام لئیے ست گرو نانک کے، سکھ سمپتی بھوگ ملے سو اچانک، نام لئیے ست گرو نانک کے، جگ کاگ چگے مل موتی مانک، ساری سنگت مل کے آخو تن تن گرو بابا نانک، دیر نہ لاندے سب مٹ جاندے، جنم جنم دے پاپ بھیانک، سب سکھ آن نواس کریندے، دور ہون سب دکھ اچانک، نیڑے پھیر نہ آون اس دے، جنم مرن جو ہے دکھ دانک، جو بھی سچا پریم تار کے ایک وار کہے تن سری گرو نانک۔ گرو نانک صاحب دا نام ایسا ہے نرکاں تو بچاؤن والا، دنیا تو نیارا، بابا جی نے بچن کرنے کہ گرو نانک صاحب دا نام نانک، نہ اکن والا نہ تھکن والا، گرو نانک دا نام نرکاں تو بچاؤن والا، دنیا تو نیارا نام ہے، ایسا پوتر نام گرو نانک صاحب دا، بھی جنہاں نے بھی گرو نانک صاحب دی وڈیائی صفت کیتی ہے، سچے دلوں ایک وار بھی گرو نانک صاحب دا نام لیا ہے نا، میں مورخ کی کیتک بات ہے، کوٹ اپرادھی تیارے، گرو نانک جن سنیا پیکھیا سے پھر گرواسنا پریارے، اتنا مہان تے پوتر گرو نانک پاتشاہ دا نام ہے، نام دی دات لے کے نام ہی جپاؤن واسطے آئے سی، پھر کنے انہاں نے تارے ہن، تاریاں دی تک گنتی کر لی ہے سائنسدان نے، بھی آکاش وچ کنے تارے ہن، پر جڑے گرو نانک صاحب دے نام نے تارے نے انہاں دی گنتی کوئی نہیں کر سکدا، بھی کنے تارے ہن، کنے ہن تر رہے ہن، گاہاں نوں کنے کنے ترنا ہے، ایسا پوتر نام ہے گرو نانک صاحب دا، تے کیوں نہ گرسکھ تن گرو نانک سچے پاتشاہ دی وڈیائی کرے، جس کرے، دنیا وچ سارے ہی پیر پکمبر اوتار مہاپرخ ستکار جوگ ہن، گن تاں بےنت ہن، کوئی ایک گن ہے، انیکاں ہی گن ہن،
हमरी जेहबा एक प्रभार के गुण अगम उठा। हम क्यों कर जपह आने हर तुम बड अगम अगाह। एक दू जीवो लख होहे लख हो वह लख वीस। लख लख गेड़ा आखिया एक नाम जगदीश। इतने गुण हन गुरु नानक सच्चे पातशाह दे भी कदे किसे तो महापुरख जां गुरु अवतार तो सराफ हो गया। सेवक नूं सराफ हो गया पर बख्शिया नहीं किसे ने। वचन करता के समा आवेगा तुहानू फलाने गुरु अवतार महापुरख बख्शणगे। पर जे किसे नूं वचन हो भी गया बोल गलती हुंदी है जीव दी वैसे तां गुरु महापुरख किसे नूं सराफ नहीं दिंदे। सतगुर सभना दा भला मनाएं दा बुरा किसे दा ना होए। कई बारी भावना अनुसार मिल भी जांदा है जिवें मूले खत्री ने अंदर ही लुक गया। साखी आउंदी है इतिहास विच भी आप गुरु नानक साहब चल के गए मरदाने नूं भेजिया। घरवाली ने जवाब दे दिता कि ओही साधु आ गए हन फिर लै जाण। तीजी बार आप चल के गए घरवाली ने अंदर गहीरे विच लुको दिता छपा दिता ते सप लड़ गया। मौत हो गई इतिहास दी साखी है। फिर रोंदे करलांदे आए गुरु नानक साहब कहन लगे भाई इन्हे बख्शा तो हुणे जाना सी। ऐसे जन्म च कल्याण हो जानी सी इहदा आधार हो जाना सी पर पछाणिया नहीं वचन नहीं मन्निया। सोचदा है कि जे हुण नाल लै गए ते बच्चां दा किवें गुजारा होवेगा घरवाली किवें रहेगी। घरवाली दा हुक्म मन्या पर गुरु दा हुक्म नहीं मन्या। भी कहिंदा मेरा गुरु चल के आया है जां मेरे गुरु दा कीर्तनिया मैनूं बुला रहे है। सारी दुनिया तां लख 84 मेदनी सब सेव करन दा। उस गुरु नानक साहब दी 84 लख जून सेवा करे ते मैनूं आप सद्दण। अपने आप नूं समझाउंदा अपने मन भी मना तू मूली आदमी है आप निरंकार दी जोत तैनू सद रहे हन फिर सद नहीं रहे तेरे बूहे ते आप खड़े हन। भी साडा इत्थे पुराना जार है मित्र है लुक जाना जां परिवार दा मोह आ जाना जां किसे दी आखी लगना एदा भाव ए है कि गुरु नूं असीं छोटा समझदे ते उस नूं वड्डा समझ जिहदा कहना मन रहे। गुरुद्वारे आउणा होवे ते कोई कहे चल कल चले जाईं वे बैठदे आ गल्लां मारदे आ जां खाने आ पीने ता यो समझो कि असी ओनू बड़ा समझदे ते गुरु नू छोटा समझदे पर गुरु छोटा नहीं। गुरु ता सब तो वड्डा है पर साडी समझ च फर्क है असी समझ एवें लैनी। कहन लगे हुण आधार ता इसे जन्म च हो जाना सी हुण इहदी कल्याण गरीब नवाज कदों होवेगी कदों आधार होवेगा। साहब कहन लगे दसवें जामे विच आके जो असी दसवां जामा धारांगे ना उस मौके इहदा आधार कर देवांगे। फिर महाराज आधार किवें होवेगा केड़ी जगह। फिर सारा जिक्र जगह दसी के हजूर साहब इहदा सहे दा जन्म होवेगा इहनूं तीर मारांगे ते इहदा आधार हो जावेगा। तां कहण दा भाव कि गुरु ने कुछ नहीं कहा इह साडियां अपणियां गलतियां हुंदियां।
ਬਖਸ਼ਿਆ ਤਾਂ ਗਿਆ ਪਰ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਕਿੰਨਾ ਸਮਾਂ ਗੁਜ਼ਰ ਗਿਆ ਫਿਰ ਪਤਾ ਨੀ। ਇਹ ਤਾਂ ਗੁਰੂ ਜਾਣੇ ਜਾਂ ਉਹ ਮੂਲਾ ਖੱਤਰੀ ਜਾਣੇ ਕਿ ਉਹਨੇ ਕਿੰਨੇ ਕੁ ਜਨਮ ਧਾਰੇ, ਕਿੰਨੇ ਕੁ ਦੁੱਖ ਭੋਗੇ। ਤਾਂ ਮੇਰਾ ਕਹਿਣ ਦਾ ਭਾਵ ਕਿ ਗੁਰੂ ਤਾਂ ਕਿਸੇ ਨੂੰ ਸਰਾਫ ਨਹੀਂ ਦਿੰਦੇ, ਪਰ ਸਾਡੀ ਭਾਵਨਾ ਬਣ ਜਾਂਦੀ। ਕੌਡੇ ਰਾਖਸ਼ ਨੂੰ ਸਰਾਫ ਸੀ ਗੁਰੂ ਦਾ, ਦਿਲ ਕੰਬ ਗਿਆ ਕਿ ਗੁਰੂ ਦਾ ਬਚਨ ਹੋ ਗਿਆ ਪੂਰੇ ਗੁਰੂ ਦਾ। ਜਦੋਂ ਬਚਨ ਹੋ ਜਾਵੇ ਨਾ, ਜਦੋਂ ਸਰਾਫ ਲੱਗ ਜਾਵੇ, ਫਿਰ ਬੰਦੇ ਦੇ ਅੱਖਾਂ ਦੇ ਸਾਹਮਣੇ ਆ ਜਾਂਦਾ ਕਿ ਠੀਕ ਏਵੇਂ ਹੀ ਹੋਵੇਗਾ। ਪ੍ਰਤੀਤ ਹੋ ਗਿਆ ਕਿ ਠੀਕ ਮੇਰੇ ਗੁਰੂ ਨੇ ਬਚਨ ਕੀਤਾ ਵੀ ਤੂੰ ਰਾਖਸ਼ ਬਣ, ਹੰਕਾਰੀ ਹੈ ਨਾ, ਵੀ ਗੁਰੂ ਆਇਆ ਤੇ ਉੱਠ ਕੇ ਸਤਿਕਾਰ ਨਹੀਂ ਕਰਿਆ, ਕਿਉਂਕਿ ਮੈਂ ਜ਼ਿਆਦਾ ਪੜਿਆ ਤੇ ਗੁਰੂ ਚ ਘੱਟ ਵਿਦਿਆ ਹੈ, ਵੀ ਵਿਦਿਆ ਮਿਲੀ ਕਿੱਥੋਂ। ਦਿਲ ਕੰਬ ਗਿਆ, ਮਹਾਰਾਜ ਹੈ ਤਾਂ ਮੈਂ ਬੜਾ ਅਪਰਾਧ ਕੀਤਾ, ਹੁਣ ਕਿਰਪਾ ਕਰੋ ਮੈਨੂੰ ਬਖਸ਼ ਦੇ। ਕਹਿਣ ਲੱਗੇ ਅਸੀਂ ਨਹੀਂ ਬਖਸ਼ਾਂਗੇ, ਕਲਯੁਗ ਵਿਚ ਗੁਰੂ ਨਾਨਕ ਸਾਹਿਬ ਆ ਕੇ ਤੇਰਾ ਆਧਾਰ ਕਰਨਗੇ। ਪਰ ਗੁਰੂ ਨਾਨਕ ਸਾਹਿਬ ਨੇ ਇਉਂ ਨਹੀਂ ਕਿਹਾ ਕਿ ਫਲਾਨੇ ਗੁਰੂ ਮਹਾਂਪੁਰਖ ਆਉਣਗੇ ਫੇਰ ਆਧਾਰ ਹੋਵੇਗਾ। ਜੇ ਕਦੇ ਬਚਨ ਹੋ ਵੀ ਗਿਆ ਤੇ ਫਿਰ ਬਖਸ਼ਾ ਵੀ ਆਪ ਹੀ ਹੈ, ਕਿਸੇ ਦੇ ਹੋਰ ਅੱਗੇ ਨਹੀਂ ਝੁਕਾਇਆ, ਕੋਈ ਲੰਮੀਆਂ ਤਰੀਕਾਂ ਜੁਗਾਂ ਦੀਆਂ ਨਹੀਂ ਪਾਈਆਂ। ਜੇ ਗੁਰੂ ਨਾਨਕ ਸਾਹਿਬ ਦਾ ਕੋਈ ਸਰਾਫਿਆ ਹੋਇਆ ਤੇ ਦੂਸਰੇ ਗੁਰੂ ਨੇ ਬਖਸ਼ ਦਿੱਤਾ, ਦੂਸਰੇ ਗੁਰੂ ਦਾ ਕੋਈ ਸਰਾਫਿਆ ਹੋਇਆ ਤੀਸਰੇ ਗੁਰੂ ਨੇ ਬਖਸ਼ ਦਿੱਤਾ, ਹੋਰ ਕਿਸੇ ਅੱਗੇ ਨਹੀਂ ਭੇਜੇ। ਐਸੇ ਗੁਰੂ ਨਾਨਕ ਸਾਹਿਬ ਦਾ ਜਸ ਕਰੀਏ ਜਿਨ੍ਹਾਂ ਦੇ ਇਤਨੇ ਗੁਣ ਹਨ, ਵਡਿਆਈਆਂ ਹਨ, ਫਿਰ ਜਿਨ੍ਹਾਂ ਨੇ ਵੀ ਪਿਆਰ ਨਾਲ ਗੁਰੂ ਨਾਨਕ ਸਾਹਿਬ ਦਾ ਨਾਮ ਲਿਆ ਹੈ, ਜਸ ਕੀਤਾ ਹੈ, ਅੱਜ ਉਨ੍ਹਾਂ ਦਾ ਜਸ ਹੋ ਰਿਹਾ ਹੈ, ਵਡਿਆਈ ਹੋ ਰਹੀ ਹੈ। ਧਰਮ ਰਾਜ ਹੈਰਾਨ ਹੈ ਕਿ ਇਹ ਕੀ ਕਾਰਨ ਬਣ ਗਿਆ ਵੀ ਅੱਜ ਤੱਕ ਕਿੰਨੇ ਪਾਪੀ ਜੀਵ ਆਉਂਦੇ ਹਨ ਤੇ ਮੈਂ ਲੇਖਾ ਕਰਕੇ ਹਿਸਾਬ ਕਰਕੇ ਤੇ ਨਰਕਾਂ ਨੂੰ ਭੇਜ ਦਿੰਦਾ, ਕਿਉਂਕਿ ਮੇਰੀ ਡਿਊਟੀ ਹੈ, ਮੈਂ ਕਿਸੇ ਦਾ ਹੁਕਮ ਦਾ ਬੱਧਾ ਹੋਇਆ ਹਾਂ। ਪਰ ਐਸਾ ਕੋਈ ਬੰਦਾ ਨਹੀਂ ਵੇਖਿਆ ਕਿ ਜਿਹਦੇ ਜਾਣ ਨਾਲ ਨਰਕਾਂ ਵਿਚ ਸ਼ਾਂਤੀ ਵਰਤ ਗਈ ਹੋਵੇ, ਨਰਕਾਂ ਦੇ ਜੀਵ ਸ਼ਾਂਤ ਹੋ ਗਏ ਹਨ। ਪਿਛਲਾ ਦੇਖਿਆ ਵੀ ਕਦੇ ਹੋਇਆ ਹੈ, ਵੀ ਕਦੇ ਇਉਂ ਨਹੀਂ ਹੋਇਆ। ਜੇ ਹੋਇਆ ਤਾਂ ਜਨਕ ਰਾਜੇ ਦੇ ਸਮੇਂ, ਪਰ ਜਨਕ ਰਾਜਾ ਤਾਂ ਮਹਾਂਪੁਰਖ ਸੀ, ਭਗਤ ਸੀ ਨਾ, ਉਹਦੇ ਨੰਘਣ ਨਾਲ ਜਦੋਂ ਨਰਕਾਂ ਦੇ ਅੱਗੇ ਦੀ ਲੰਘਿਆ ਨਾ, ਤੇ ਨਰਕਾਂ ਦੇ ਜੀਵਾਂ ਨੂੰ ਸ਼ਾਂਤੀ ਆ ਗਈ, ਤਪਤ ਕੜਾਹਾ ਬੁੱਝ ਗਿਆ, ਗੁਰਸੀਤਲ ਨਾਮ ਦਿਓ। ਨਾਮ ਜਪਣ ਵਾਲੇ ਦੇ ਵਿਚ ਦੀ ਹਵਾ ਲੰਘ ਕੇ ਜਦੋਂ ਲੱਗੀ ਨਾ, ਨਰਕ ਠੰਡੇ ਠਾਰ ਹੋ ਗਏ। ਤਪਤ ਮੈਂ ਠਾਂਡ ਵਰਤਾਈ, ਆਨੰਦ ਪਏ ਦੁਖ ਨਾਠੇ ਭਾਈ। ਐਸਾ ਤਾਂ ਜਨਕ ਰਾਜੇ ਦੇ ਮੌਕੇ ਹੋਇਆ, ਪਰ ਹੋਰ ਕਦੇ ਇਨਸਾਨ ਦੇ ਮੌਕੇ ਨਹੀਂ ਹੋਇਆ। ਕਿੰਨੇ ਜੀਵ ਆਉਂਦੇ ਹਨ, ਨਰਕਾਂ ਦੀ ਸਜ਼ਾ ਭੋਗਦੇ ਹਨ, ਸੋਚਦਾ ਹੈ, ਚੰਗੀ ਤਰ੍ਹਾਂ ਵੇਖਦਾ ਹੈ ਕਿ ਕਿਹੜਾ ਪੁੰਨ ਕੀਤਾ ਇਸਨੇ, ਕਿਹੜੀ ਕਮਾਈ ਕੀਤੀ ਹੈ, ਲੇਖਾ ਵਾਰ ਵਾਰ ਵੇਖ ਰਿਹਾ, ਚੰਗੀ ਤਰ੍ਹਾਂ ਧਿਆਨ ਧਰ ਕੇ ਵੇਖ ਰਿਹਾ। ਜਦੋਂ ਨਾ ਪਤਾ ਨਾ ਨਾ ਲੱਗਿਆ ਵੀ ਸਮਝ ਨਹੀਂ ਆਈ, ਫਿਰ ਅਰਦਾਸ ਕੀਤੀ ਹੈ, ਨਿਰੰਕਾਰ ਮੇਰੀ ਸਮਝ ਤੋਂ ਇਹ ਗੱਲ ਅੱਗੇ ਦੀ ਹੈ, ਮੈਨੂੰ ਇਸ ਦੀ ਸਮਝ ਨਹੀਂ ਆਉਂਦੀ ਕਿ ਇਹਦੇ ਜਾਣ ਨਾਲ ਨਰਕਾਂ ਦੇ ਜੀਵਾਂ ਨੂੰ ਕਿਉਂ ਸ਼ਾਂਤ ਆ ਰਹੀ, ਨਰਕਾਂ ਦੀ ਅੱਗ ਕਿਉਂ ਬੁੱਝ ਜਾਂਦੀ ਹੈ। ਭਾਂਬੜ ਮੱਚਦੇ ਹੋਏ ਇਕਦਮ ਸ਼ਾਂਤ ਹੋ ਜਾਂਦੇ ਹਨ,
ਜਦੋਂ ਇਉਂ ਅਰਦਾਸ ਕੀਤੀ ਮਨ ਜੋੜ ਕੇ ਜਾਚਨਾ ਕੀਤੀ ਵਾਹਿਗੁਰੂ ਮੈਨੂੰ ਸਮੱਤ ਬਖਸ਼ੋ ਸੋਝੀ ਬਖਸ਼ੋ, ਆਕਾਸ਼ ਬਾਣੀ ਹੋਈ ਧਰਮ ਰਾਜ ਤੂੰ ਲੇਖਾ ਕਰ ਰਿਹਾ ਨਾ, ਲੇਖਾ ਕਿ ਨੇ ਪਾਪ ਕੀਤੇ ਨੇ ਗੁਨਾਹ ਕੀਤੇ ਹਨ, ਪਰ ਤੂੰ ਇਹ ਨਹੀਂ ਵੇਖਿਆ ਕਿ ਇਹਦੇ ਹਿਰਦੇ ਤੇ ਮੇਰਾ ਵਾਸਾ ਹੈ, ਇਸ ਗੁਰਸਿੱਖ ਦੇ ਹਿਰਦੇ ਤੇ ਮੇਰਾ ਨਾਮ ਵਸਦਾ ਹੈ। ਫਿਰ ਮਹਾਰਾਜ ਜੇ ਨਾਮ ਵਸਦਾ ਹੈ ਤੇ ਪਾਪਾਂ ਦਾ ਨਾਸ, ਪਾਪਾਂ ਦੀ ਸਜ਼ਾ ਤਾਂ ਮਿਲਣੀ ਹੈ ਨਾ, ਧਰਮ ਰਾਜ ਚਾਹੇ ਪਾਪ ਕੀਤੇ ਜ਼ਰੂਰ ਹਨ ਪਹਿਲੇ ਸਮੇਂ ਵਿੱਚ, ਪਾਪ ਵੀ ਜ਼ਰੂਰ ਕੀਤੇ ਹਨ, ਪਰ ਹੁਣ ਮੇਰਾ ਨਾਮ ਇਹਦੇ ਹਿਰਦੇ ਵਿੱਚ ਵਸਦਾ ਹੈ, ਜਦੋਂ ਇਹ ਜਾਣਦਾ ਹੈ ਤੇ ਮੇਰੇ ਹੁਕਮ ਨਾਲ ਆਗਿਆ ਨਾਲ ਮੂਹਲੇ ਧਾਰ ਬਾਰਿਸ਼ ਹੋ ਰਹੀ ਹੈ ਆਪਣੇ ਆਪ ਨਹੀਂ ਮੇਰੇ ਹੁਕਮ ਨਾਲ, ਅੰਮ੍ਰਿਤ ਵੇਲਾ ਬੋਲਿਆ ਬੰਬੀਹਾ ਤਾਂ ਦਰ ਸੁਣੀ ਪੁਕਾਰ ਮੇਘੇ ਨੂੰ ਫਰਮਾਨ ਹੋਆ, ਵੀ ਆਪਣੇ ਆਪ ਬੱਦਲ ਬਾਰਿਸ਼ ਨਹੀਂ ਕਰਦੇ, ਹੁਕਮ ਨਾਲ ਚੱਲਦੇ ਹਨ, ਮੇਘੇ ਨੂੰ ਫਰਮਾਨ ਹੋਆ ਤੇ ਬਰਸੋ ਕਿਰਪਾ ਧਾਰ, ਇਹ ਮੇਰੀ ਰਹਿਮਤ ਬਰਸ ਹੀ ਹੈ, ਮੇਰੇ ਹੁਕਮ ਨਾਲ ਸਭ ਕੁਝ ਹੋ ਰਿਹਾ। ਤੇ ਅਰਦਾਸ ਕਰੀਏ ਗਰੀਬ ਨਵਾਜ, ਜਿਵੇਂ ਤੁਹਾਡੇ ਹੁਕਮ ਨਾਲ ਨਰਕਾਂ ਦੇ ਜੀਵਾਂ ਤੇ ਰਹਿਮਤ ਹੋ ਰਹੀ ਹੈ ਨਾ, ਬਾਰਿਸ਼ ਹੋ ਰਹੀ ਹੈ, ਤੇ ਕਿਰਪਾ ਕਰੋ ਸਾਡੇ ਤੇ ਵੀ ਮਿਹਰ ਕਰੋ। ਕਲਯੁਗ ਦੇ ਸਮੇਂ ਐਸਾ ਜੀਵਨ ਇਨਸਾਨ ਦਾ ਵੀ ਹੈ, ਨਰਕਾਂ ਦੀ ਸਜ਼ਾ ਨੂੰ ਵੀ ਬੰਦਾ ਦੁਖੀ ਹੋ ਰਿਹਾ, ਉਸ ਨਾਲੋਂ ਵੀ ਮਨ ਨੂੰ ਬੇਚੈਨੀ ਹੈ, ਤਾਂਹੀਓ ਕਿਹਾ ਕਬੀਰ ਕਲਯੁਗ ਆ ਗਿਆ, ਝੜ ਝੜ ਪੈਣ ਅੰਗਿਆਰ, ਜੇ ਸੰਤ ਨਾ ਆਉਂਦੇ ਜਗਤ ਵਿਚ ਤੇ ਜਲ ਮਰਤਾ ਸੰਸਾਰ। ਆ ਅੰਗਿਆਰ ਹੀ ਹੈ ਨਾ, ਦੂਜੇ ਨੂੰ ਦੂਜਾ ਬੁਰਾ ਕਹਿੰਦਾ, ਨਿੰਦਿਆ ਕਰਦਾ, ਭੈੜੇ ਬਚਨ ਕਹਿਣੇ, ਐਸੀਆਂ ਗੱਲਾਂ ਕਰਨੀਆਂ, ਅਗਲੇ ਦਾ ਦਿਲ ਸਾੜ ਦੇਣਾ, ਕਵਚਨ ਕਹਿਣੇ, ਪਿਆਰ ਨਾਲ ਬੋਲਣ ਤਾਂ ਜਾਣਦੇ ਹੀ ਨਹੀਂ ਨਾ। ਹੁਕਮ ਤਾਂ ਐਸਾ ਹੈ ਕਿ ਮੂੰਹੋਂ ਕਿ ਬੋਲਣ ਬੋਲੀਐ ਜਿੱਤ ਸੁਣ ਧਰੇ ਪਿਆਰ, ਵੀ ਐਸਾ ਬਚਨ ਕਰੀਏ ਜਿਨ ਸੁਣ ਕੇ ਅਗਲੇ ਦਾ ਵੀ ਮਨ ਚ ਪਿਆਰ ਧਾਰਨ ਕਰੇ, ਪਿਆਰ ਵਾਲਾ ਮਨ ਬਣ ਜਾਵੇ। ਤਾਂ ਕਲਯੁਗ ਦਾ ਸਮਾਂ ਹੈ, ਦੁਨੀਆਂ ਦੁਖੀ ਹੈ, ਹਰ ਕੋਈ ਜੀਵ ਦੁਖੀ ਹੈ, ਨਾਨਕ ਦੁਖੀ ਆ ਸਭ ਸੰਸਾਰ, ਤੇ ਸੰਸਾਰ ਦੁਖੀ ਵਿਚ ਫਿਰ ਛੁਟਕਾਰਾ ਕਿਵੇਂ, ਬਚ ਕਿਵੇਂ ਸਕਦੇ ਆ? ਇਕੋ ਤਰੀਕਾ ਹੈ ਵੀ ਮਨ ਜੋੜ ਕੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਇਉਂ ਅਰਦਾਸ ਕਰੀਏ।

ਬੇਨਤੀ ਕਰੀਏ, ਗਰੀਬ ਨਵਾਜ ਸਾਡੇ ਤੇ ਮਿਹਰ ਕਰੋ। ਮੇਘ ਨੂੰ ਫੁਰਮਾਨ ਹੋਇਆ ਬਰਸੋ ਕਿਰਪਾ ਧਾਰ, ਕਿਰਪਾ ਕਰੋ ਸਾਡੇ ਤੇ, ਰਹਿਮਤਾਂ ਕਰੋ, ਸਾਡੇ ਗੁਣ ਔਗੁਣ ਨਾ ਵੇਖੋ, ਸਾਡਾ ਲੇਖਾ ਨਾ ਕਰੋ, ਬਖਸ਼ ਲਵੋ ਜਿਵੇਂ ਵੀ ਬਖਸ਼ੇ ਜਾਣੇ। ਗੁਣ ਅਵਗੁਣ ਮੇਰਾ ਕਸ਼ ਨਾ ਵਿਚਾਰਿਆ, ਬਖਸ਼ ਲਿਆ ਖਿਨ ਮਾਹੀ। ਐ ਅਰਦਾਸ ਕਰੀਏ ਜਿਵੇਂ ਸਿੱਖ ਤੇ ਉਸ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਦੀਆਂ ਰਹਿਮਤਾਂ ਹੋ ਰਹੀਆਂ। ਮਿਹਰਾਂ ਦਾ ਮੀਂਹ ਪੈ ਰਿਹਾ, ਇਵੇਂ ਆਪਾਂ ਵੀ ਗੁਰੂ ਤੋਂ ਮਿਹਰ ਮੰਗੀਏ, ਕਿਰਪਾ ਮੰਗੀਏ। ਇਸ ਵਾਸਤੇ ਧਰਮ ਰਾਜ, ਇਹ ਮੇਰੀ ਰਹਿਮਤ ਹੈ, ਮੇਰੇ ਹੁਕਮ ਨਾਲ ਬਾਰਿਸ਼ ਹੋ ਰਹੀ ਹੈ। ਗਰੀਬ ਨਵਾਜ, ਹੇ ਵਾਹਿਗੁਰੂ, ਮੈਂ ਤਾਂ ਹੁਕਮ ਦਾ ਬੰਦਾ ਹਾਂ, ਬਾਰਿਸ਼ ਇਸ ਕੱਲੇ ਤੇ ਹੋਵੇ। ਜੇ ਇਹਨੇ ਨਾਮ ਜਪਿਆ, ਇਹਦੇ ਹਿਰਦੇ ਤੇ ਨਾਮ ਹੈ ਨਾ, ਇਹ ਨਰਕ ਦੀ ਸਜ਼ਾ ਤੋਂ ਜਾਂ ਨਰਕਾਂ ਦੀ ਅੱਗ ਤੋਂ ਇਹ ਕੱਲਾ ਬਚਣਾ ਚਾਹੀਦਾ ਹੈ। ਇਹ ਤਾਂ ਸਾਰਿਆਂ ਨੂੰ ਹੀ ਸੁੱਖ ਦੇ ਰਿਹਾ ਇਹਦੇ ਜਾਣ ਨਾਲ। ਜਦੋਂ ਨਰਕਾਂ ਵਿਚ ਜਾਂਦਾ ਹੈ, ਕੱਲੇ ਨੂੰ ਸ਼ਾਂਤੀ ਨਹੀਂ, ਸਾਰੇ ਨਰਕਾਂ ਦੇ ਜੀਵਾਂ ਨੂੰ ਸ਼ਾਂਤੀ ਮਿਲਦੀ ਹੈ। ਧਰਮ ਰਾਜ, ਕਲਯੁਗ ਦੇ ਵਿਚ ਮੇਰਾ ਅਵਤਾਰ ਹੋਇਆ ਹੈ, ਮੈਂ ਆਪਣੀ ਜੋਤ, ਆਪਣਾ ਸਰੂਪ ਗੁਰੂ ਨਾਨਕ ਸਾਹਿਬ ਨੂੰ ਬਣਾ ਕੇ ਭੇਜਿਆ ਹੈ, ਉਹਨਾਂ ਨੇ ਮੇਰਾ ਨਾਮ ਜਪਾਇਆ ਹੈ। ਕਲਯੁਗ ਦੇ ਵਿਚ ਐਸਾ ਨਾਮ ਵੀ ਗੁਰਮੁਖ ਕੋਟ ਆਧਾਰ ਦਾ ਦੇ ਨਾਂ ਹੈ ਏਕ ਕਣ, ਐਸੇ ਗੁਰਮੁਖ, ਉਹ ਆਪ ਤਾਂ ਮੇਰਾ ਸਰੂਪ ਹਨ, ਉਹਨਾਂ ਨੇ ਐਸੇ ਗੁਰਮੁਖ ਪੈਦਾ ਕਰਨੇ ਹਨ ਵੀ ਜਿਹੜੇ ਕਰੋੜਾਂ ਦਾ ਆਧਾਰ ਕਰਿਆ ਕਰਨਗੇ ਆਧਾਰ। ਸਿੱਖਾਂ ਨੇ ਬੇਨਤੀ ਕੀਤੀ, ਗਰੀਬ ਨਵਾਜ, ਇੱਕ ਨਾਮ ਜਪਣ ਵਾਲਾ ਕਰੋੜਾਂ ਦਾ ਆਧਾਰ ਕਿਵੇਂ ਕਰ ਸਕਦਾ? ਇੱਕ ਕਿਣਕਾ ਨਾਮ ਦਾ ਦੇ ਕੇ ਕਰੋੜਾਂ ਦਾ ਆਧਾਰ? ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣਗੇ, ਸਿੱਖੋ ਗੁਰੂ ਦੇ ਪਿਆਰਿਓ, ਕਰੋੜਾਂ ਬੰਦੇ ਸੁੱਤੇ ਪਏ ਹੋਣ ਤੇ ਇੱਕ ਜਾਗਦਾ ਹੋਵੇ ਸਾਰਿਆਂ ਨੂੰ ਜਗਾ ਸਕਦਾ? ਕਹਿਣ ਲੱਗੇ, ਹਾਂ ਗਰੀਬ ਨਵਾਜ, ਇੱਕ ਜਾਗਦਾ ਹੋਵੇ ਤੇ ਸਾਰਿਆਂ ਨੂੰ ਜਗਾ ਸਕਦਾ। ਇਵੇਂ ਗੁਰੂ ਕੀ ਸਾਧ ਸੰਗਤ ਜਿਹੜਾ ਰੱਬ ਵਾਲੇ ਪਾਸੇ ਜਾਗਿਆ ਹੈ, ਜਿਹਨੂੰ ਪਿਆਰ ਜਾਗਿਆ, ਜਿਹਦੇ ਹਿਰਦੇ ਤੇ ਨਾਮ ਹੈ ਨਾ, ਜਿਵੇਂ ਇੱਕ ਜਾਗਦਾ ਹੋਇਆ ਕਰੋੜਾਂ ਨੂੰ ਜਗਾ ਸਕਦਾ ਹੈ, ਇੱਕ ਨਾਮ ਜਪਣ ਵਾਲਾ ਕਰੋੜਾਂ ਦਾ ਆਧਾਰ ਵੀ ਕਰ ਸਕਦਾ ਹੈ। ਇਸ ਵਾਸਤੇ ਧਰਮ ਰਾਜ, ਮੇਰਾ ਨਾਮ ਜਪਾਇਆ ਤੇ ਸਿੱਖ ਦੇ ਹਿਰਦੇ ਤੇ ਮੇਰਾ ਨਾਮ ਵਸਦਾ ਹੈ। ਜਿੱਥੇ ਨਾਮ ਹੈ ਉੱਥੇ ਨਾਮੀ ਜ਼ਰੂਰ ਹੋਵੇਗਾ, ਜਿੱਥੇ ਬਿਰਸ਼ਾ ਉੱਥੇ ਛਾਇਆ ਵੀ ਜ਼ਰੂਰ ਹੈ। ਫਿਰ ਧਰਮ ਰਾਜ, ਤੂੰ ਹੁਣ ਆਪ ਸੋਚ, ਜਦੋਂ ਤੂੰ ਨਰਕਾਂ ਵਿਚ ਉਸ ਸਿੱਖ ਨੂੰ ਪਾਉਣਾ, ਜੇ ਮੈਂ ਮੋਹਲੇ ਧਾਰ ਬਾਰਿਸ਼ ਨਾ ਕਰਾਵਾਂ, ਉਹ ਸਿੱਖ ਨੂੰ ਲੱਗੇਗਾ ਜਾਂ ਮੈਨੂੰ ਲੱਗੇਗਾ? ਧਰਮ ਰਾਜ, ਉਹ ਸੇਕ ਅੱਗ ਦਾ ਸਿੱਖ ਨੂੰ ਨਹੀਂ ਲੱਗੇਗਾ, ਉਹ ਮੈਨੂੰ ਲੱਗੇਗਾ, ਕਿਉਂਕਿ ਉਹਦੇ ਵਿਚ ਮੈਂ ਆਪ ਵਸਦਾ ਹਾਂ, ਮੇਰਾ ਨਾਮ ਹੈ। ਜਿਹੜਾ ਉਹ ਦੁੱਖ ਉਹਨੂੰ ਮਿਲਣਾ, ਉਸ ਨੂੰ ਨਹੀਂ ਮਿਲੇਗਾ, ਉਹ ਸਾਰਾ ਦੁੱਖ ਮੈਨੂੰ ਮਿਲੇਗਾ। ਗਰੀਬ ਨਵਾਜ, ਫਿਰ ਆਪਦਾ ਹੁਕਮ ਕੀ ਹੈ? ਧਰਮ ਰਾਜ, ਇਹਨੇ ਮੇਰਾ ਨਾਮ ਜਪਿਆ ਹੈ ਤੇ ਜਪਾਇਆ ਹੈ ਗੁਰੂ ਨਾਨਕ ਸਾਹਿਬ ਨੇ, ਇਹਦੇ ਜਾਮਨ ਗੁਰੂ ਨਾਨਕ ਸਾਹਿਬ ਹਨ, ਕਿਉਂਕਿ ਦਰਗਾਹ ਦੇ ਵਕੀਲ ਹਨ ਨਾ। ਜਿਵੇਂ ਆਮ ਦੁਨਿਆਵੀ ਮੁਕੱਦਮੇ ਕਚਹਿਰੀਆਂ ਕੋਰਟਾਂ ਚ ਵਕੀਲਾਂ ਦੀ ਲੋੜ ਹੁੰਦੀ ਹੈ ਨਾ, ਬਿਨਾਂ ਵਕੀਲ ਤੋਂ ਮੁਕੱਦਮਾ ਜਿੱਤਿਆ ਨਹੀਂ ਜਾਂਦਾ,
ਐਵੇਂ ਦਰਗਾਹ ਵਿੱਚ ਵੀ ਵਕੀਲ ਦੀ ਲੋੜ ਹੈ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਵਸੀਠ, ਹਰ ਨਾਮੋ ਮੰਤਰ ਦਰੜਾਏ ਦਾ ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ। ਦਰਗਾਹ ਦੇ ਵਸੀਠ ਵਕੀਲ ਕੌਣ ਹਨ? ਗੁਰੂ ਨਾਨਕ ਸਾਹਿਬ ਹਨ। ਇਸ ਵਾਸਤੇ ਧਰਮ ਰਾਜ ਉਨ੍ਹਾਂ ਦੀ ਜਾਮਨੀ ਹੈ, ਇਸ ਸਿੱਖ ਤੇ ਉਨ੍ਹਾਂ ਦੀ ਮੋਹਰ ਲੱਗੀ ਹੋਈ ਹੈ। ਮੇਰਾ ਨਾਮ ਜਪਾਇਆ ਤੇ ਸਿੱਖ ਨੇ ਨਾਮ ਜਪਿਆ, ਹੁਣ ਨਰਕਾਂ ਨੂੰ ਨਾ ਭੇਜ, ਇਹਨੂੰ ਮੇਰੀ ਦਰਗਾਹ ਵਿਚ ਭੇਜ ਦੇ, ਮੇਰੇ ਪਾਸ ਭੇਜ ਦੇ। ਤੇ ਸਿੱਖ ਹੁਣ ਗੁਰੂ ਨਾਨਕ ਸਾਹਿਬ ਦਾ ਸਿੱਖ ਕਹਿੰਦੇ ਕਿਸ ਨੂੰ? ਜਿਹੜਾ ਗੁਰੂ ਦੀ ਸਿੱਖਿਆ ਲੈਂਦਾ, ਜਿਹੜਾ ਗੁਰੂ ਦਾ ਬਚਨ ਮੰਨਦਾ ਹੈ। ਤੇ ਹੁਣ ਸਿੱਖ ਨਾਲੇ ਦਰਗਾਹ ਨੂੰ ਜਾ ਰਿਹਾ ਹੈ। ਜਿਹੜਾ ਗੁਰੂ ਕਾ ਸਿੱਖ ਹੈ ਨਾ, ਉਹਨੂੰ ਨਿਰੰਕਾਰ ਜਾਂ ਗੁਰੂ ਕਿੰਨਾ ਕੁ ਪਿਆਰ ਕਰਦੇ ਹਨ। ਕੋਈ ਵੀ ਸਿੱਖ ਬਣੇ, ਹਿੰਦੂ ਬਣੇ, ਸਿੱਖ ਬਣੇ, ਮੁਸਲਮਾਨ ਬਣੇ, ਈਸਾਈ ਵੇ, ਕੋ ਸੁਣੈ ਹਰ ਨਾਮਾ ਚਿਤ ਲਾਏ, ਤੇ ਕਹਿ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਸਿੱਖ ਨਾਮ ਹੈ ਸਿੱਖਿਆ ਦਾ। ਜਿਹੜਾ ਵੀ ਗੁਰੂ ਦੀ ਸਿੱਖਿਆ ਲੈਂਦਾ ਹੈ, ਬਚਨ ਮੰਨਦਾ ਹੈ, ਉਹ ਗੁਰੂ ਕਾ ਸਿੱਖ ਹੈ। ਜਿਹੜਾ ਸਿੱਖਿਆ ਨਹੀਂ ਲੈਂਦਾ, ਉਹ ਸਿੱਖ ਨਹੀਂ ਬਣ ਸਕਦਾ। ਤੇ ਫਿਰ ਸਿੱਖ ਦਾ ਮਾਣ ਕਿੰਨਾ ਹੁੰਦਾ ਹੈ, ਸਿੱਖ ਨੂੰ ਮਰਾਤਬਾ ਕੀ ਬਖਸ਼ਿਆ ਹੈ। ਤੇ ਸਿੱਖ ਵਾਹਤੇ ਸਾਹਿਬ ਨੇ ਆਪਣੀ ਬਾਣੀ ਵਿਚ ਇਉਂ ਲਿਖਿਆ ਹੈ।

ਐਡਾ ਮਾਣ ਹੈ ਸਿੱਖ ਦਾ। ਰੱਬ ਸਿੱਖ ਨੂੰ ਉਡੀਕ ਰਿਹਾ ਹੈ ਵੀ ਤੂੰ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ, ਮੈਂ ਤੈਨੂੰ ਉਡੀਕਦਾ। ਜਿਵੇਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਭਾਈ ਲਹਿਣਾ ਜੀ ਨੂੰ ਆਪ ਲੈਣ ਗਏ ਸੀ, ਕਮਾਈ ਸੀ ਨਾ ਵੀ ਸਿੱਖਾ ਤੂੰ ਨਾਰਾਜ਼ ਨਾ ਹੋ, ਵੀ ਇਹ ਘੋੜੀ ਤੇ ਅਸੀਂ ਪੈਦਲ ਤੁਰੇ ਜਾ ਰਹੇ, ਤੂੰ ਇਉਂ ਸਮਝਦਾ ਕਿ ਸ੍ਰਿਸ਼ਟੀ ਦੇ ਮਾਲਕ ਧਰਤੀ ਤੇ ਜਾ ਰਹੇ ਨੇ ਤੁਰ ਕੇ, ਇੱਕ ਆਮ ਮਾਮੂਲੀ ਬੰਦਾ ਤੇ ਘੋੜੇ ਤੇ ਸਵਾਰ ਹੋਵੇ, ਹੈ ਤਾਂ ਬੇਅਦਬੀ ਪਰ ਸਿੱਖਾ ਤੈਨੂੰ ਪਤਾ ਨਹੀਂ ਇਹਦੀ ਕਮਾਈ ਕਿੱਡੀ ਵੱਡੀ ਹੈ। ਫਿਰ ਐਸੀ ਕਮਾਈ ਇਸਨੇ ਕਰੀ ਹੈ ਵੀ ਮੰਗਿਆ ਵੀ ਕੁਝ ਨਹੀਂ, ਸੇਵਾ ਥੋੜੀ ਤੇ ਮੰਗਣ ਬਹੁਤਾ, ਸਾਡੀ ਇਹ ਹਾਲਤ ਹੈ ਵੀ ਥੋੜੀ ਜਿਹੀ ਸੇਵਾ ਕਰ ਲੈਣੀ ਤੇ ਮੰਗਾਂ ਬਹੁਤੀਆਂ ਕਰ ਦੇਣੀਆਂ। ਸੇਵਾ ਬਹੁਤੀ ਕਰੀਏ ਤੇ ਮੰਗ ਕੋਈ ਨਹੀਂ ਕੀਤੀ, ਇਸ ਵਾਸਤੇ ਇਹਨੇ ਲੈਣਾ ਅਸੀਂ ਇਹਦਾ ਦੇਣਾ ਹੈ। ਤੂੰ ਨਾਂ ਜੋ ਪੁੱਛਿਆ ਕਿ ਕਹਿੰਦਾ ਮੇਰਾ ਨਾਮ ਹੈ ਭਾਈ ਲਹਿਣਾ, ਸਿੱਖਾ ਆਪ ਸੋਚ ਲੈ ਜਿਹਨੇ ਲੈਣਾ ਕੁਛ ਹੋਵੇ ਨਾ ਤੇ ਜਿਹਨੇ ਦੇਣਾ ਹੈ ਉਹਦਾ ਫਰਜ਼ ਹੈ ਕਿ ਤੁਰ ਕੇ ਜਾਵੇ। ਦੇਣ ਵਾਲਾ ਨੀਵਾਂ ਹੈ, ਜਿਸਨੇ ਲੈਣਾ ਹੈ ਉਹ ਉੱਚਾ ਹੈ। ਹਰ ਕੀਰਤ ਹੈ ਸਾਧ ਸੰਗਤ ਸਿਰ ਕਰਮਨ ਕੇ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ। ਇਹਨੇ ਲੈਣਾ ਪੂਰਵਲੇ ਜਨਮਾਂ ਦਾ, ਪੂਰਵਲੇ ਪਿਛਲੇ ਜਨਮਾਂ ਦੀ ਕਮਾਈ ਕੀਤੀ ਹੈ ਲੈਣ ਕਰਕੇ, ਇਹਦਾ ਨਾਮ ਵੀ ਤਾਂਹੀਓ ਨਿਰੰਕਾਰ ਨੇ ਲੈਣਾ ਹੀ ਰਖਾਇਆ ਹੈ। ਇਸ ਵਾਸਤੇ ਸਿੱਖ ਨੂੰ ਇਤਨਾ ਮਾਣ ਮਿਲਦਾ ਹੈ, ਸਿੱਖ ਨੂੰ ਇਤਨਾ ਸਤਿਕਾਰ ਮਿਲਦਾ ਹੈ, ਉਹ ਅਕਾਲ ਪੁਰਖ ਨਿਰੰਕਾਰ ਸਿੱਖ ਨੂੰ ਉਡੀਕ ਰਹੇ ਧਰਮ ਰਾਜ ਭੇਜਦੇ।

ਕਹਿੰਦੇ ਆਓ ਜੀ ਜੀ ਆਇਆ ਨੂੰ ਬੜੀ ਕਿਰਪਾ ਕੀਤੀ ਦਰਸ਼ਨ ਬਖਸ਼ੇ ਹਨ ਜੀ ਕਿਨ੍ਹਾਂ ਨੂੰ ਕਹਿੰਦੇ ਹਨ ਕੋਈ ਵੀ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਜਿਨ੍ਹਾਂ ਨੇ ਬਚਨ ਮੰਨੇ ਨੇ ਗੁਰੂ ਦੇ ਆਗਿਆ ਮੰਨੀ ਹੈ ਸੰਸਾਰ ਉਨ੍ਹਾਂ ਨੂੰ ਜੀ ਆਇਆ ਕਹਿੰਦੇ ਹਨ ਸਤਿਕਾਰ ਹੁੰਦਾ ਹੈ ਸੰਸਾਰ ਨੇ ਤਾਂ ਕਰਨਾ ਗੁਰੂ ਨਾਨਕ ਸਾਹਿਬ ਦੇ ਪਿਆਰੇ ਸਿੱਖਾਂ ਦਾ ਨਿਰੰਕਾਰ ਵੀ ਸਤਿਕਾਰ ਕਰਦਾ ਕਿ ਆਏ ਮਿਲ ਗੁਰਸਿੱਖ ਆਏ ਮਿਲ ਕਿਉਂ ਤੂੰ ਮੇਰੇ ਗੁਰੂ ਕੇ ਪਿਆਰੇ ਸਿੱਖ ਨੂੰ ਮਾਣ ਬਖਸ਼ ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵ ਹੋ ਸੱਚੀ ਬਾਣੀ ਬਾਣੀ ਤਾਂ ਗਾਵ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਆਓ ਭਾਈ ਜੋ ਵੀ ਗੁਰੂ ਨਾਨਕ ਸਾਹਿਬ ਦੇ ਦਰਬਾਰ ਪੁੱਜੇ ਹੋਣ ਇਹ ਸਤਿਕਾਰ ਮਾਣ ਸਾਰੀ ਸੰਗਤ ਨੂੰ ਹੈ ਜੋ ਵੀ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਕੇ ਆਏ ਹੋਣ ਇਹ ਸਤਿਕਾਰ ਮਾਣ ਤੁਹਾਡੇ ਵਾਸਤੇ ਵੀ ਹੈ ਤੁਹਾਨੂੰ ਵੀ ਜੀ ਆਇਆ ਕਿਹਾ ਜਾਂਦਾ ਵੀ ਜੋ ਵੀ ਮਾਈ ਭਾਈ ਗੁਰੂਦੁਆਰ ਜੁੜ ਕੇ ਬੈਠੇ ਹੋ ਕਰਮਾਂ ਵਾਲੇ ਹੋ ਭਾਗਾਂ ਵਾਲੇ ਹੋ ਜੀ ਆਇਆ ਕਹਿੰਦੇ ਹਾਂ ਪਰ ਨਾਲ ਬੇਨਤੀ ਕਰਦੇ ਕਿ ਆਪਾਂ ਗੁਰੂ ਦਾ ਹੁਕਮ ਮੰਨੀਏ ਗੁਰੂ ਦਾ ਬਚਨ ਮੰਨੀਏ ਗੁਰੂ ਦਾ ਬਚਨ ਅੰਮ੍ਰਿਤ ਛਕਣਾ ਨਾਮ ਜਪਣਾ ਬਾਣੀ ਪੜ੍ਹਨੀ ਪਹਿਲੀ ਪੌੜੀ ਦਾ ਪਾਠ ਕਰਨਾ ਵਾਹਿਗੁਰੂ ਸ਼ਬਦ ਦਾ ਜਾਪ ਕਰਨਾ ਕੋਈ ਸਹਿਤਧਾਰੀ ਪ੍ਰੇਮੀ ਆ ਰਾਮ ਰਾਮ ਦਾ ਜਾਪ ਕਰੇ ਮੁਸਲਮਾਨ ਭਾਈ ਆ ਉਹ ਅੱਲਾ ਅੱਲਾ ਕਰੇ ਇਉਂ ਨਾਮ ਜਪ ਕੇ ਨਿਤਨੇਮ ਕਰਿਆ ਕਰੋ ਦਿਨੇ ਕਰਿਆ ਕਰੋ ਬਿਹਾਰ ਤੇ ਬਿਹਾਰਾਂ ਵਿਚੋਂ ਸਮਾਂ ਮਿਲੇ ਭਲੇ ਪੁਰਖਾਂ ਦੀ ਕਰਿਆ ਕਰੋ ਸੰਗਤ ਸੰਗਤ ਕਰਾਂਗੇ ਅਮਲ ਕਮਾਈ ਕਰਾਂਗੇ ਲਾਭ ਕੀ ਹੋਵੇਗਾ ਇਹ ਲੋਕ ਸੁਖੀਏ ਪਰਲੋਕ ਸਹੇਲੇ ਤੇ ਨਾਨਕ ਹਰ ਪ੍ਰਭ ਆਪੇ ਮਿਲੇ ਉਧਰ ਅਕਾਲ ਪੁਰਖ ਨਿਰੰਕਾਰ ਸਿੱਖ ਨੂੰ ਇਉਂ ਕਹਿਣ ਕਿ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਪਰ ਸਿੱਖ ਕੀ ਕਹਿੰਦਾ ਹੈ ਵੀ ਮੈਂ ਤੇਰੀ ਦਰਗਾਹ ਕਿਹਦੀ ਕਿਰਪਾ ਨਾਲ ਪਹੁੰਚਿਆ ਜਿਹੜਾ ਮੈਨੂੰ ਇਹ ਸਤਿਕਾਰ ਮਿਲਦਾ ਕਿ ਆਏ ਮਿਲ ਗੁਰਸਿੱਖ ਆਏ ਮਿਲ ਇਹ ਕਿਹਦੀ ਕਿਰਪਾ ਹੈ ਉਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ ਸਿੱਖ ਇਉਂ ਪੜ੍ਹਦਾ ਜਾਂਦਾ

ਹਰ ਮਹਾਰਾਜ ਸਾਧੂ ਦੱਸੇ। ਪਿਛਲੇ ਕੁਛ ਇੱਕ ਦਿਨਾਂ ਤੋਂ ਜੋ ਗੁਰੂ ਸਾਧੂ ਸਤਿਗੁਰੂ ਸਾਨੂੰ ਜੀਵਨ ਜੀਣ ਲਈ ਮਾਰਗ ਦੱਸਦੇ ਹਨ, ਉਸ ਦੀਆਂ ਕੁਛ ਇੱਕ ਵਿਚਾਰਾਂ ਆਪ ਜੀ ਦੇ ਨਾਲ ਗੱਲ ਕੇ ਸਾਂਝੀਆਂ ਕੀਤੀਆਂ ਹਨ। ਗੁਰੂ ਬਾਬਾ ਜੀ ਆਖਦੇ ਹਨ ਕਿ ਜੋ ਸਾਧੂ ਦੇ ਮਾਰਗ ਤੇ ਚੱਲਦਾ ਹੈ ਉਸ ਦੇ ਬੈਨੀਫਿਟਸ, ਤੇ ਜੋ ਮਾਰਗ ਤੇ ਨਹੀਂ ਚੱਲਦਾ ਉਸ ਦੀ ਹਾਲਤ ਪਹਿਲਾਂ ਉਹ ਬਾਣੀ ਚੋਂ ਸੁਣ ਲਈਏ। ਕਹਿੰਦੇ ਹਨ ਜੋ ਜੀਵ ਇਸਤਰੀ

जो जिंदगी सतगुर पूछ न मार्ग चाली, सतगुरु नु पूछ के इस मार्ग ते चलना ठीक है, इस मार्ग ते चलना ठीक नहीं है, अते अपने आप ही जिधर नु मन ने तोरिया उधर नु तुर पई, जिधर नु ख्यालां ने प्रेरिया उस पासे नु ही चल पाए। सतगुरु नु अपनी जिंदगी दा रहनुमा नहीं बनाया। कहिंदे सतगुर पूछ ना मार्ग चाली, सुती रहन विहाणी। जिंदगी एक रात है अते उस इंसान दी जिंदगी दी ये जो रात पाप जीवन जिंदगी पूरी लाइफ सुत्या सुत्या गुजर गई, वो सारा जीवन चलता ते रहा लेकिन किते भी पहुंचया नहीं। सतगुर पूछ ना मार्ग चाली, सुती रहन विहाणी। उस इंसान दा हाल सुनो जिसकी सारी जिंदगी गुजर गई, सारी जिंदगी वो चलता रहा, कुछ ना कुछ करता रहा, किसी ना किसी रस्ते ते तपया ही हुंदा है ना इंसान, पर कहिंदे हन वो पहुंचया किते नहीं। सतगुर पूछ ना मार्ग चाली, सुती रहन विहाणी। नानक बालतन रांडेपा, दिन फिर धन कुमलाणी। उसका हाल यह है, उस इंसान की जिंदगी अखीर जाके इस तरह हो जाएगी, इतनी दुखदाई, इतनी फ्रस्ट्रेटेड, इतनी कंफ्यूज्ड, इतनी रिग्रेटफुल, इतनी डिसअपॉइंटेड, इतनी मिजरेबल। जिसलिए महाराज ने कंपेयर की है एक मिसाल, नानक बालतन रांडेपा, जिस तरह कोई बालपन दे विच ही युवा अवस्था दे विच ही रंडी हो जाए, उसनु रंडेपा भोगना पै जाए, सारी उम्र रंडेपा भोगना पै जाए। कहिंदे जो ओ दुख है उही दुख उस तो घट दुख नहीं है उस इंसान नु जिसने सतगुरु दे मार्ग ते ना चल के अपना जीवन गुजारिया है। अते बिन पिर धन कुमलाणी, पिर तो बिना, पति तो बिना, जिसका बालपन दे विच ही पति गुजर गया, उसनु रंडेपा भुगना पै गया, ओ जीव स्त्री जो है उस दुख दी मारी कुमला जांदी। गुरु बाबा जी आखदे हन जिसने सतगुरु दे मार्ग नू, साधु दे मार्ग नू अख्तियार नहीं कीता, उसका जीवन समझो एक रंडेपे वाला जीवन है, अते उसका जीवन इस दुख दे नाल कुमला आ जाएगा। सतगुर पूछ ना मार्ग चाली, सुती रहन विहाणी। नानक बालतम रांडेपा, बिन फिर धन कुमलाणी। यह एक सनेरियो है जिन्होंने सतगुरु दे मार्ग नू ना समझिया, ना उस मार्ग ते चले, चले उस मार्ग ते जिस मार्ग ते चलन लई उन्हां दा मन करदा रहा। हुण दूसरा सनेरियो, दूसरी हालत, बाबा जी कहिंदे हन जिहड़े मार्ग ते चले, साधु दे दसे होए मार्ग ते चले, ऐ हुण नोट करन वाली गल है। जिहड़े साधु दे दसे होए मार्ग ते चले, जिन्हां नूं साधु दे नाल गोष्ट विचार करन दा मौका मिलिया, साधु दे नेड़े होण दा मौका मिलिया, साधु दी संगत मिली, हुण
ਉਹਨਾਂ ਦੀ ਅਵਸਥਾ, ਉਹਨਾਂ ਨੂੰ ਫਲ ਕੀ ਮਿਲਦਾ ਹੈ, ਮਹਾਰਾਜ ਜੀ ਦੱਸਦੇ ਹਨ। ਹਰ ਜਨ ਸਗਲ ਉਧਾਰੇ ਸੰਗ ਕੇ, ਹਰ ਜਨ ਸਗਲ ਉਧਾਰੇ ਸੰਗ ਕੇ ਪੈ ਪੁਨੀਤ ਪਵਿੱਤਰ ਮਨ, ਜਨਮ ਜਨਮ ਕੇ ਦੁੱਖ ਹਰੇ। ਜਨਮਾਂ ਜਨਮਾਂਤਰਾਂ ਦੇ ਕਹਿੰਦੇ ਉਹਨਾਂ ਦੇ ਜਿਹੜੇ ਦੁੱਖ ਹਨ ਪਿਛਲੇ ਜਨਮਾਂ ਦੇ ਵੀ, ਕਹਿੰਦੇ ਉਹ ਵੀ ਮੁਆਫ ਹੋ ਗਏ। ਅੱਗੇ ਚੱਲਦੇ ਹਨ, ਮਾਰਗ ਚੱਲੇ ਤਿੰਨੀ ਸੁਖ ਪਾਇਆ। ਜਿਹੜੇ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਨ, ਕਹਿੰਦੇ ਇਹ ਗਾਰੰਟੀ ਹੈ ਕਿ ਉਹਨਾਂ ਦੇ ਜੀਵਨ ਦੇ ਵਿੱਚ ਸੁਖ ਆਏਗਾ। ਮਾਰਗ ਚੱਲੇ ਤਿੰਨੀ ਸੁਖ ਪਾਇਆ, ਅਤੇ ਜਿਨ੍ਹਾਂ ਨੂੰ ਸਾਧੂ ਦੇ ਨਾਲ ਬਚਨ ਬਿਲਾਸ, ਗੱਲਬਾਤ, ਸਤਸੰਗ, ਗਿਆਨ ਗੋਸ਼ਟ ਕਰਨ ਦਾ ਮੌਕਾ ਮਿਲਦਾ ਹੈ, ਕਹਿੰਦੇ ਜਿਨ ਸਿਉਂ ਗੋਸ਼ਟ, ਜਿਨ੍ਹਾਂ ਦੇ ਨਾਲ ਸਾਧੂ ਨੇ ਗੋਸ਼ਟੀ ਕੀਤੀ, ਵਿਚਾਰ ਕੀਤੀ, ਸੇ ਤਰੇ ਕਹਿੰਦੇ ਹਨ, ਉਹ ਤਰ ਜਾਂਦੇ ਹਨ। ਸਾਧੂ ਦੀ ਅੰਮ੍ਰਿਤ ਬਾਣੀ ਸੁਣ ਕੇ ਉਹ ਤਰ ਜਾਂਦੇ ਹਨ। ਮਾਰਗ ਚੱਲੇ ਤਿੰਨੀ ਸੁਖ ਪਾਇਆ, ਜਿਨ ਸਿਉਂ ਗੋਸ਼ਟ ਸੇ ਤਰੇ। ਹਲ ਇੱਥੇ ਬਸ ਨਹੀਂ, ਕਹਿੰਦੇ ਹਨ ਬੂਡਤ ਘੋਰ ਅੰਧ ਕੂਪ ਮੈਂ। ਜਿਹੜਾ ਇਸ ਸੰਸਾਰ ਨੂੰ ਮਹਾਰਾਜ ਜੀ ਨੇ ਇੱਕ ਜ਼ਹਿਰ ਦਾ ਖੂਹ ਆਖਿਆ ਹੈ, ਸੰਸਾਰ ਨੂੰ ਜ਼ਹਿਰ ਦਾ ਖੂਹ ਆਖਿਆ ਹੈ। ਸੰਸਾਰ ਵਿਖਿਆ ਕੂਪ, ਕੂਪ ਮੈਨੇ ਖੂਹ, ਵਿਖਿਆ ਮੈਨੇ ਜ਼ਹਿਰ। ਕਹਿੰਦੇ ਜਿਹੜੇ ਸਾਧੂ ਦੀ ਸੰਗਤ ਦੇ ਵਿੱਚ ਆ ਗਏ, ਜਿਨ੍ਹਾਂ ਨੇ ਸਾਧੂ ਦੇ ਨਾਲ ਗੋਸ਼ਟ ਕੀਤੀ, ਜਿਹੜੇ ਸਾਧੂ ਦੇ ਮਾਰਗ ਤੇ ਚੱਲੇ, ਕਹਿੰਦੇ ਬੂਡਤ ਉਹ ਜਿਹੜੇ ਡੁੱਬਦੇ ਸੀ ਨਾ, ਡੁੱਬ ਰਹੇ ਸੀ, ਘੋਰ ਅੰਧ ਕੂਪ ਮੈਂ, ਉਸ ਖੂਹ ਦੇ ਵਿੱਚ ਜਿੱਥੇ ਘੋਰ ਅੰਧੇਰਾ ਹੈ ਤੇ ਜ਼ਹਿਰ ਹੈ, ਉਹ ਚ ਡੁੱਬ ਰਹੇ ਸੀ। ਉਹ ਡੁੱਬਦੇ ਡੁੱਬਦੇ ਕਹਿੰਦੇ ਸੇ ਸਾਧੂ ਸੰਗ ਪਾਰ ਪਰੇ, ਸਾਧੂ ਦੀ ਸੰਗਤ ਦੇ ਨਾਲ ਉਹ ਚੋਂ ਪਾਰ ਨਿਕਲ ਆਏ, ਉਹ ਚੋਂ ਬਚ ਗਏ। ਕਿੰਨੀ ਸ਼ਕਤੀ ਹੈ ਸਾਧ ਸੰਗਤ ਚ, ਸਾਧੂ ਦੀ ਸੰਗਤ ਚ, ਤੇ ਸਾਧੂ ਦੇ ਦੱਸੇ ਹੋਏ ਰਾਹ ਤੇ ਚੱਲਣ ਦੇ ਵਿੱਚ, ਸਾਧੂ ਦੱਸੇ ਹੋਏ ਰਾਹ ਤੇ ਚੱਲਣ ਚ। ਕਹਿੰਦੇ ਹਨ ਬੂਡਤ ਘੋਰ ਅੰਧ ਕੂਪ ਮੈਂ, ਸੇ ਸਾਧੂ ਸੰਗ ਪਾਰ ਪਰੇ। ਅਖੀਰ ਲਾਈਨ ਚ ਕਹਿੰਦੇ ਹਨ ਮਹਾਰਾਜ ਜੀ, ਜਿਨਕੇ ਭਾਗ ਵੱਡੇ ਹੈ ਭਾਈ, ਜਿਨ੍ਹਾਂ ਦੇ ਬਹੁਤ ਵੱਡੇ ਭਾਗ ਜਾਗ ਪੈਂਦੇ ਹਨ, ਜਿਨਕੇ ਭਾਗ ਵੱਡੇ ਹੈ ਭਾਈ, ਤਿੰਨ ਸਾਧੂ ਸੰਗ ਮੁਖ ਜੁਰੇ। ਕਹਿੰਦੇ ਜਿਨ੍ਹਾਂ ਦੇ ਬਹੁਤ ਵੱਡੇ ਭਾਗ ਹਨ, ਉਹਨਾਂ ਦੇ ਸਾਧੂ ਸੰਗ ਮੁਖ ਜੁਰੇ, ਭਾਵ ਉਹਨਾਂ ਦੀ ਜ਼ਿੰਦਗੀ ਸਾਧੂ ਦੇ ਨਾਲ ਜੁੜ ਗਈ, ਉਹ ਸਾਧੂ ਦੇ ਨਾਲ ਜੁੜ ਗਏ, ਸਾਧੂ ਦੇ ਨਾਲ ਉਹਨਾਂ ਦਾ ਰਿਸ਼ਤਾ ਹੋ ਗਿਆ, ਸਾਧੂ ਉਹਨਾਂ ਦੀ ਆਤਮਾ ਦੇ ਵਿੱਚ ਬੈਠ ਗਿਆ, ਉਹਨਾਂ ਨੇ ਸਾਧੂ ਨੂੰ ਆਪਣੇ ਜੀਵਨ ਦੇ ਵਿੱਚ ਆਪਣੇ ਅੰਦਰ ਵਸਾ ਲਿਆ, ਤੇ ਸਾਰਾ ਜੀਵਨ ਅੰਦਰ ਵਸੇ ਹੋਏ ਨੂੰ ਕਦੇ ਉਹ ਭੁੱਲੇ ਨਹੀਂ, ਉਹਨਾਂ ਦੇ ਅੰਗ ਸੰਗ ਸਾਧੂ ਰਹੇ। ਗੁਰੂ ਬਾਬਾ ਜੀ ਆਖਦੇ ਹਨ, ਜਿਨਕੇ ਭਾਗ ਵੱਡੇ ਹੈ ਭਾਈ, ਤਿੰਨ ਸਾਧੂ ਸੰਗ ਮੁਖ ਜੁਰੇ। ਮਹਾਰਾਜ ਜੀ ਕਹਿੰਦੇ ਜੋ ਐਸੇ ਸ਼ਖਸ ਹਨ, ਜੋ ਐਸੇ ਜੀਵ ਹਨ ਜਿਹੜੇ ਸਾਧੂ ਦੇ ਸੰਗ ਜੁੜੇ ਹਨ, ਸਾਧੂ ਦੀ ਸੰਗਤ ਦੇ ਨਾਲ ਇਸ ਸੰਸਾਰ ਰੂਪੀ ਖੂਹ ਚੋਂ, ਜ਼ਹਿਰੀਲੇ ਖੂਹ ਚੋਂ ਪਾਰ ਨਿਕਲ ਗਏ ਹਨ, ਜਿਹੜੇ ਸਾਧੂਆਂ ਦੇ ਨਾਲ ਬੈਠ ਕੇ ਵਿਚਾਰਾਂ ਕਰਦੇ ਹਨ, ਗੋਸ਼ਟੀ ਕਰਦੇ ਹਨ, ਪੁੱਛਦੇ ਹਨ, ਸਮਝਦੇ ਹਨ, ਅਤੇ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਫਿਰ ਚੱਲਦੇ ਹਨ। ਮਹਾਰਾਜ ਕਹਿੰਦੇ ਹਨ ਉਹਨਾਂ ਦੀ ਇਤਨੀ ਵੱਡੀ ਮਹਿਮਾ, ਕਹਿੰਦੇ ਹਨ ਤਿਨਕੀ ਧੂਰ ਬੰਛ ਹੈ ਨਿਤ ਨਾਨਕ। ਮਹਾਰਾਜ ਜੀ ਕਹਿੰਦੇ ਮੈਂ ਉਹਨਾਂ ਪੁਰਸ਼ਾਂ ਦੀ ਚਰਨਾਂ ਦੀ ਧੂੜੀ ਬਾਂਛਦਾ ਹਾਂ, ਉਹਨਾਂ ਦੇ ਚਰਨਾਂ ਦੀ ਧੂੜੀ ਮੰਗਦਾ ਹਾਂ। ਨਾਨਕ ਪ੍ਰਭ ਮੇਰਾ ਕਿਰਪਾ ਕਰੇ, ਮੇਰਾ ਪ੍ਰਭੂ ਕਿਰਪਾ ਕਰੇ
ਮੈਨੂੰ ਅਜਿਹੇ ਲੋਕਾਂ ਦੀ, ਅਜਿਹੇ ਪੁਰਸ਼ਾਂ ਦੀ, ਅਜਿਹੇ ਗੁਰਮੁਖਾਂ ਦੀ ਚਰਨਾਂ ਦੀ ਧੂੜੀ ਮਿਲੇ ਤਾਂ ਉਹ ਮੈਂ ਮੱਥੇ ਨੂੰ ਲਗਾਵਾਂ ਜਿਹੜੇ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਨ, ਕਿਉਂਕਿ ਉਨ੍ਹਾਂ ਨੂੰ ਸਾਰੇ ਹੀ ਫਲ ਮਿਲ ਜਾਂਦੇ ਹਨ ਜਿਹੜੇ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਨ। ਕਹਿੰਦੇ ਹਰਜਨ ਸਗਲ ਉਧਾਰੇ ਸੰਗ ਕੇ, ਹਰੀ ਦੇ ਜੋ ਜਨ ਹੈ, ਜੋ ਸਾਧੂ ਹੈ, ਕਹਿੰਦੇ ਉਹਦੇ ਨਾਲ ਜਿਤਨੇ ਵੀ ਲੱਗ ਜਾਣਗੇ ਸਾਰਿਆਂ ਦਾ ਹੀ ਉਧਾਰ ਹੋ ਜਾਏਗਾ, ਸਭਨਾਂ ਦਾ। ਸਗਲ ਉਧਾਰੇ ਸੰਗ ਕੇ, ਅਤੇ ਉਹ ਲੋਕ ਭੈ ਪੁਨੀਤ ਪਵਿੱਤਰ ਮਨ, ਉਹਨਾਂ ਦੇ ਮਨ ਜਿਹੜੇ ਹਨ ਉਹ ਪਵਿੱਤਰ ਪੁਨੀਤ ਸ਼ੁੱਧ ਹੋ ਜਾਣਗੇ, ਜਨਮਾਂ ਜਨਮਾਂ ਦੀ ਮੈਲ ਉਹਨਾਂ ਦੀ ਦੂਰ ਹੋ ਜਾਏਗੀ ਤੇ ਸਭ ਕੁਝ ਪ੍ਰਾਪਤ ਹੋ ਜਾਏਗਾ। ਮਾਰਗ ਚੱਲੇ ਤਿੰਨੀ ਸੁਖ ਪਾਇਆ, ਇਨਸਾਨ ਦੀ ਸਭ ਤੋਂ ਵੱਡੀ ਖਾਹਿਸ਼ ਇਹ ਹੈ ਕਿ ਉਹ ਸੁਖੀ ਰਹੇ, ਬਸ ਸੁਖੀ ਰਹੇ। ਮਹਾਰਾਜ ਜੀ ਆਖਦੇ ਹਨ ਸੁਖੀ ਉਹੀ ਰਹਿਣਗੇ ਜਿਹੜੇ ਸਾਧੂ ਦੀ ਸੰਗਤ, ਸਾਧੂ ਦੇ ਨਾਲ ਵਿਚਾਰਾਂ, ਸਾਧੂ ਦੇ ਨਾਲ ਗੋਸ਼ਟੀ, ਸਾਧੂ ਦੇ ਨਾਲ ਆਪਣਾ ਮੁੱਖ ਜੋੜਨਗੇ, ਆਪਣਾ ਰਿਸ਼ਤਾ ਜੋੜਨਗੇ, ਮਾਰਗ ਤੇ ਚੱਲਣਗੇ ਦੱਸੇ ਹੋਏ ਤੇ ਜਿਹੜੇ ਬਚਨ ਕਹੇ ਹਨ ਉਹਨਾਂ ਨੂੰ ਕਮਾਉਣਗੇ। ਕਹਿੰਦੇ ਹਨ ਉਹ ਅਵਸ਼ ਸੁਖੀ ਹੋ ਜਾਣਗੇ, ਉਹਨਾਂ ਦੇ ਜੀਵਨ ਜੋ ਹਨ ਉਹ ਸਫਲੇ ਹੋ ਜਾਣਗੇ, ਉਹ ਸੰਸਾਰ ਦੇ ਖੂਹ ਚ ਡੁੱਬਣ ਤੋਂ ਬਚ ਜਾਣਗੇ ਅਤੇ ਉਹ ਪਾਰ ਉਤਰ ਜਾਣਗੇ ਜਿਹੜੇ ਮਹਾਰਾਜ ਜੀ ਆਖਦੇ ਹਨ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਨ। ਉਹ ਪ੍ਰੇਮ ਨਾਲ ਗੌਰ

महाराज जी वाणी चाहते हैं, चार पदार्थ जे को मांगे, सात जना की सेवा लागे, चार पदार्थ जे को मांगे, सात जना की सेवा लागे, जे को अपना दुख मिटावे, हर हर नाम हृदय सद गावे, जे को जन्म मरण ते डरे, सात जना की सरनी परे, जिस जन को प्रभ दर्श प्यासा, नानक तांके बल बल जासा। बाबा जी बाणी च आखदे हन नाव रूप भयो साध संग, नाव रूप भयो साध संग, केंदे जड़ा साध संगत है ना, ये समझो एक किश्ती दी तरह है कि तुसी एक किश्ती च सवार हो गए हो, नाव मैंने किश्ती, अते जो साध संगत बैठ गया समझ लो वह किश्ती दे विच बैठ गया है, जो किश्ती उसनू इस जन्म मरण दे पव सागर दे विचों पार कर दे। नाव रूप पयो साध संग, तो इस शब्द दे विच गुरु बाबा जी ने दस्या है कि साधु सानू की रस्ता दसते हैं, की मार्ग दसते हैं। बहुत ही सिंपल जवाब देता है, बहुत गौर नाल ध्यान नाल सुनो, मन नूं जोड़ के, हर मार्ग साधु दसिया, साधु ने ए मार्ग दसिया कि जपिए गुरमंत। साधु कहिंदा है गुरु मंत्र जपो, गुरु मंत्र दा जाप करो, साधु ये मार्ग दसते हैं, हर मार्ग साधु दसिया जपिए गुरमंत। सिंपल गल, आसान गल, साधु ने यह नहीं कहा मेरी पूजा करो, यह नहीं कहा कोई मेरा मंत्र जपो, साधु पूर्ण साधु कदे भी ऐसा नहीं करेगा, वो कहेगा गुरु का मंत्र जपो, गुरु दे नाल जोड़ेगा, प्रपेयर करेगा, समझाएगा, कड़ेगा, ताकि आहिस्ता आहिस्ता आहिस्ता आहिस्ता जिज्ञासु ओह गुरु दे मंत्र दे नाल जोड़ सके, गुरु दे नाल जोड़ सके। इस दे विच नुक्ता समझने वाला है, साधु ने यह नहीं आख्या कि मेरा मंत्र जपो, कहिंदे गुरु दा मंत्र जपो। साध साधु हर मार्ग साधु दसिया कि जपिए गुरमंत। हुण इत्थे एक विचार है थोड़ी जी जो समझण वाली है, गुरु मंत्र ओही जपेगा जिसनू गुरु मंत्र मिलिया है, जिसनू गुरु मंत्र मिलिया नहीं है वो गुरु मंत्र जपण दा अधिकारी नहीं हुंदा, उसनू अधिकार नहीं हुंदा, उस दे गुरमंत्र जपे दी कमाई दा जिम्मेवार गुरु नहीं हुंदा जिसने गुरु तो गुरमंत्र नहीं लिया। अते महाराज जी आखदे हन जो इंसान जीवन दे विच गुरमंत्र प्राणी, जो भी प्राणी गुरमंत्र तो हीणा है, गुरमंत्र तो सखणा है, कहिंदे गुरमंत्र हीण जो प्राणी त्रिगंत जन्म प्रश्न है, कहिंदे हन ओदा जन्म त्रिकार है, लहनत है उस दे जन्म दे जिसने हाले गुरमंत्र नहीं लिया, ते प्रश्न है ओदा जन्म पृष्ट है, विकार है। गुरमंत्र हीण जो प्राणी त्रिगंत जन्म प्रश्न है, अगे कहिंदे कुकर है सूकर है गर्दब है सर्पन है काका तुल खल है, कहिंदे ओ इंसान एना जूना दे विच पवेगा, कुकर है सूकर है गर्दब है सर्पन है काका है, कुकर है मैंने कुत्ते, सूकर है मैंने सूर, गर्दब है मैंने गधे, सर्प ने सप कां, कहिंदे ओ इना जूना दे विच इंसान जाएगा जिस इंसान ने गुरु दा मंत्र नहीं लिया, गुरमंत्र तो खाली है, गुरमंत्र तो सखना
ਤੋ ਸਾਡੇ ਵਾਸਤੇ ਇੱਥੇ ਦੋ ਚੀਜ਼ਾਂ ਕਲੀਅਰ ਹੋ ਰਹੀਆਂ ਹਨ। ਨੰਬਰ ਇੱਕ, ਸਾਧੂ ਇੱਕ ਹੀ ਰਸਤਾ ਦੱਸਦਾ ਹੈ ਕਿ ਗੁਰੂ ਦਾ ਮੰਤਰ ਜਪੋ, ਗੁਰੂ ਦਾ ਮੰਤਰ ਜਪੋ। ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰਪ੍ਰਸਾਦੀ ਤਰੀਏ। ਸਾਧੂਆਂ ਦਾ ਬਚਨ ਇਹ ਹੈ ਕਿ ਗੁਰੂ ਦੇ ਮੰਤਰ ਦਾ ਜਾਪ ਕਰੋ ਜਿਤਨਾ ਵੱਧ ਤੋਂ ਵੱਧ ਹੋ ਸਕਦਾ ਹੈ, ਤੇ ਜਿਹੜਾ ਇਸ ਬਚਨ ਨੂੰ ਮੰਨ ਲਏ ਉਹ ਤਰ ਜਾਏ, ਦੁੱਖਾਂ ਚੋਂ ਮੁਕਤ ਹੋ ਜਾਏਗਾ, ਗਮਾਂ ਚੋਂ ਮੁਕਤ ਹੋ ਜਾਏਗਾ, ਤਮਾਮ ਕਿਸਮ ਦੀਆਂ ਮੁਸ਼ਕਲਾਤਾਂ ਉਸ ਦੇ ਕੋਲੋਂ ਨਸ ਜਾਣਗੀਆਂ, ਜਨਮ ਮਰਨ ਦਾ ਡਰ ਉਸਦਾ ਖਤਮ ਹੋ ਜਾਏਗਾ। ਸਾਧੂ ਇੱਕ ਹੀ ਵਚਨ ਕਰਦੇ ਹਨ, ਹਰ ਮਾਰਗ ਸਾਧੂ ਦੱਸਿਆ ਜਪੀਏ ਗੁਰਮੰਤ, ਗੁਰਮੰਤਰ ਦਾ ਜਾਪ ਕਰੋ। ਪਰ ਗੁਰਮੰਤਰ ਦੇ ਜਾਪ ਕਰਨ ਦੇ ਵਾਸਤੇ ਗੁਰਮੰਤਰ ਵੀ ਤੇ ਹੋਣਾ ਚਾਹੀਦਾ ਹੈ ਨਾ, ਤੇ ਗੁਰਮੰਤਰ ਕਿਸ ਤੋਂ ਮਿਲਦਾ ਹੈ? ਕੋਈ ਆਪਣੇ ਆਪ ਹੀ ਗੁਰਮੰਤਰ ਜਾਪ ਕਰਨਾ ਸ਼ੁਰੂ ਕਰ ਲਵੇ ਉਹਦਾ ਕੋਈ ਵਾਲੀ ਵਾਰਸ ਨਹੀਂ ਹੈ। ਗੁਰਮੰਤਰ ਗੁਰੂ ਤੋਂ ਮਿਲਦਾ ਹੈ। ਜਿਹੜੀ ਸਾਡੀ ਵਿਚਾਰ ਹੈ ਪਿਛਲੇ ਹਫ਼ਤਿਆਂ ਤੋਂ ਆਪਾ ਪਹਿਚਾਨਣ ਦੀ ਚੱਲ ਰਹੀ ਹੈ, ਜਦੋਂ ਕਿਸੇ ਇਨਸਾਨ ਦੇ ਸਾਹਮਣੇ ਮੌਤ, ਜਨਮ ਮਰਨ ਦਾ ਭੈ, ਜ਼ਿੰਦਗੀ ਦੇ ਦੁੱਖ, ਜੋ ਪਿਛਲੇ ਕੀਤੇ ਹੋਏ ਕਰਮਾਂ ਦੇ ਨਾਲ ਅਸੀਂ ਹੁਣ ਦੁੱਖ ਭੋਗਦੇ ਹਾਂ, ਇਸ ਤੋਂ ਸੋਝੀ ਆ ਜਾਂਦੀ ਹੈ, ਤੇ ਸੰਗਤ ਚ ਬੈਠ ਕੇ ਉਸਨੂੰ ਇਹ ਪਤਾ ਚੱਲਦਾ ਹੈ ਕਿ ਉਸਨੇ ਆਪਣੇ ਆਪ ਨੂੰ ਲੱਭਣਾ ਹੈ, ਆਪਣੇ ਆਪ ਨੂੰ ਪਛਾਣਨਾ ਹੈ। ਅਜਿਹੀਆਂ ਵਿਚਾਰਾਂ ਸੁਣ ਕੇ ਫਿਰ ਉਹ ਸੋਚਦਾ ਹੈ ਕਿ ਮੈਂ ਕਿਸ ਤਰ੍ਹਾਂ ਆਪਣੇ ਆਪ ਨੂੰ ਪਹਿਚਾਣਾਂ। ਆਪਣੇ ਆਪ ਨੂੰ ਪਹਿਚਾਨਣ ਦੇ ਵਾਸਤੇ, ਆਪਣੇ ਆਪ ਨੂੰ ਲੱਭਣ ਦੇ ਵਾਸਤੇ ਉਸਨੂੰ ਉਸਦੀ ਇਮਦਾਦ ਚਾਹੀਦੀ ਹੈ ਜਿਸ ਨੂੰ ਪਤਾ ਹੋਵੇ ਕਿ ਤੂੰ ਕੌਣ ਹੈ। ਪਰਮਾਤਮਾ ਨੇ ਸਾਨੂੰ ਬਣਾਇਆ, ਪਰਮਾਤਮਾ ਨੂੰ ਹੀ ਪਤਾ ਹੈ ਕਿ ਅਸੀਂ ਕੌਣ ਹਾਂ, ਅਤੇ ਪਰਮਾਤਮਾ ਸਾਨੂੰ ਇਹ ਰਾਜ਼ ਆਪ ਹੀ ਗੁਰੂ ਦੇ ਰੋਲ ਦੇ ਵਿੱਚ ਆ ਕੇ ਸਾਡੀ ਉਹ ਗਲਤ ਹਸਤੀ ਨੂੰ ਤੋੜ ਕੇ, ਗਲਤ ਹਸਤੀ ਨੂੰ ਖਤਮ ਕਰਕੇ, ਸਾਡੇ ਉਸ ਗਲਤ ਹਸਤੀ ਦੇ ਆਧਾਰ ਤੇ ਜੋ ਬਿਹੇਵੀਅਰਸ ਪੱਕੇ ਹੋਏ ਹਨ, ਆਦਤਾਂ ਪੱਕੀਆਂ ਹੋਈਆਂ ਹਨ, ਸੁਭਾਅ ਪੱਕੇ ਹੋਏ ਹਨ, ਮਤ ਪੱਕੀ ਹੋਈ ਹੈ, ਉਸ ਨੂੰ ਸਾਰੀ ਦੀ ਸਾਰੀ ਨੂੰ ਤੋੜ ਕੇ, ਕਿਉਂਕਿ ਗੁਰੂ ਦੀ ਅਥਾਰਟੀ ਇਹ ਹੁੰਦੀ ਹੈ ਕਿ ਉਸ ਦੇ ਸਾਹਮਣੇ ਤੁਸੀਂ ਕੋਈ ਕੁਐਸਚਨ ਨਹੀਂ ਕਰ ਸਕਦੇ ਕਿ ਆਹ ਕਿਉਂ ਹੈ, ਆਹ ਕਿਉਂ ਹੈ, ਆਹ ਕਿਉਂ ਹੈ, ਉਸਦੀ ਮਰਜ਼ੀ, ਕਿਉਂਕਿ ਉਸਨੇ ਤੇ ਚੱਲਣਾ ਹੀ ਤੁਹਾਡੀ ਮਰਜ਼ੀ ਦੇ ਉਲਟ ਹੈ। ਜੋ ਤੁਹਾਡੀ ਮਰਜ਼ੀ ਦੇ ਨਾਲ ਚੱਲਣ ਲੱਗ ਪਿਆ ਫਿਰ ਨਾ ਤਾਂ ਗੁਰੂ ਹੋਇਆ ਤੇ ਨਾ ਹੀ ਉਹ ਤੁਹਾਡੀ ਉਸ ਝੂਠੀ ਹਸਤੀ ਨੂੰ ਤੋੜ ਸਕੇਗਾ। ਝੂਠੀ ਹਸਤੀ ਚਾਹੁੰਦੀ ਮੈਂ ਇੱਦਾਂ ਨਹੀਂ ਕਰਨਾ, ਪਰ ਜਦੋਂ ਅਸੀਂ ਗੁਰੂ ਦੇ ਰਿਸ਼ਤੇ ਦੇ ਵਿੱਚ ਆ ਜਾਂਦੇ ਹਾਂ ਉਦੋਂ ਸਾਡੇ ਕੋਲ ਉਸ ਨੂੰ ਇਨਕਾਰ ਕਰਨ ਦੀ ਕੋਈ ਅਥਾਰਟੀ ਨਹੀਂ ਰਹਿ ਜਾਂਦੀ, ਹੱਕ ਨਹੀਂ ਰਹਿ ਜਾਂਦਾ। ਤੋ ਇਹ ਇੱਕ ਪ੍ਰੋਸੈਸ ਹੈ, ਇੱਕ ਢੰਗ ਹੈ, ਇੱਕ ਵਿਧੀ ਹੈ ਕਿ ਜਗਿਆਸੂ ਆਉਂਦਾ ਗੁਰੂ ਦੇ ਕੋਲ ਕਿ ਬਾਬਾ ਜੀ ਕਿਰਪਾ ਕਰੋ, ਮੈਨੂੰ ਦੱਸੋ ਕਿ ਮੈਂ ਕੌਣ ਹਾਂ, ਕਿਵੇਂ ਜਾਣਾ ਕਿ ਮੈਂ ਕੌਣ ਹਾਂ। ਤਾਂ ਉਹ ਆਖਦੇ ਹਨ ਬਈ ਇਹ ਤੈਨੂੰ ਅਸੀਂ ਤਾਂ ਦੱਸ ਸਕਾਂਗੇ ਜੇ ਤੇਰਾ ਸਾਡਾ ਕੋਈ ਰਿਸ਼ਤਾ ਬਣੇ, ਤੂੰ ਸ਼ਿਸ਼ ਬਣੇ। ਉਹ ਆਖਦਾ ਜੀ ਮੈਨੂੰ ਆਪਣਾ ਸ਼ਿਸ਼ ਬਣਾਓ। ਉਹ ਕਹਿੰਦੇ ਸਾਡੀ ਸ਼ਰਤ ਬੜੀ ਤਕੜੀ ਹੈ, ਸ਼ਿਸ਼ ਤੇ ਬਣਾ ਲਾਂਗੇ ਤੈਨੂੰ, ਪਰ ਇੱਕ ਆਧਾਰ ਤੇ, ਇੱਕ ਸ਼ਰਤ ਤੇ ਕਿ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ, ਜੀਵਤ ਮਰੇ ਮਰੇ ਫੁਨ ਜੀਵੇ ਤਾਂ ਮੁਖ ਅੰਤਰ ਪਾਏ, ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ। ਸਤਿਗੁਰੂ ਤਾਂ ਹੀ ਮਿਲ ਸਕਦਾ ਹੈ ਜੇ ਵਿੱਚੋਂ ਤੂੰ ਆਪਣੇ ਆਪ ਨੂੰ ਗਵਾਵੇਂ। ਕੱਲ ਦੇ ਕੀਰਤਨ ਦੇ ਵਿੱਚ ਵੀ ਆਪ ਜੀ ਨੇ ਸੁਣਿਆ ਸੀ, ਸੰਤਾਂ ਨੂੰ ਪੁੱਛਿਆ ਹਰ ਮਾਰਗ ਸਾਧ ਮੈਂ ਦੱਸੋ ਮਾਰਗ ਸੰਤੋ, ਉਹਨਾਂ ਨੇ ਜਵਾਬ ਇਹ ਦਿੱਤਾ ਮਨ ਅਰਪੋ ਹੋਮੇ ਤਜੋ, ਆਪਣਾ ਮਨ ਅਰਪ ਦਿਓ ਅਤੇ ਹੋਮੇ ਨੂੰ ਤਿਆਗ ਦਿਓ। ਐ ਵਿਚਾਰ ਚੱਲ ਰਹੀ ਹੈ ਨਾ ਸਾਡੀ, ਆਪਣਾ ਮਨ ਅਰਪਣ ਕਰ ਦਿਓ ਅਤੇ ਹੋਮੇ ਨੂੰ ਤਿਆਗ ਦਿਓ, ਤਾਂ ਫਿਰ ਤੁਹਾਡੀ ਆਪਣੀ ਕੋਈ ਹਸਤੀ ਨਹੀਂ ਰਹਿ ਜਾਂਦੀ,
ਤੁਹਾਡੀ ਆਪਣੀ ਹੋਂਦ ਨਹੀਂ ਰਹਿ ਜਾਂਦੀ, ਤੁਸੀਂ ਇੱਕ ਕਿਸਮ ਦੇ ਗੁਲਾਮ ਬਣ ਜਾਂਦੇ ਹੋ। ਗੁਰੂ ਮਹਾਰਾਜ ਜੀ ਆਖਦੇ ਹਨ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਅਗਰ ਭਾਗਾਂ ਵਾਲਾ ਜੋ ਕੋਈ, ਜਿਸ ਨੂੰ ਸੱਚਮੁੱਚ ਫਿਰ ਉਸ ਦੀ ਤਲਬ ਹੈ, ਇੱਛਾ ਹੈ, ਕੁਐਸਟ ਹੈ, ਉਹ ਕਹਿੰਦਾ ਹੈ ਸਤ ਬਚਨ, ਉਹ ਕਹਿੰਦਾ ਹੈ ਸਤ ਬਚਨ, ਨਾਨਕ ਸੇਵਕ ਸੋਈ ਆਖੀਏ ਜੋ ਸਿਰ ਧਰੇ ਉਤਾਰ। ਸੇਵਕ ਉਸੇ ਨੂੰ ਆਖਦੇ ਹਨ ਜੋ ਸਿਰ ਉਤਾਰ ਕੇ ਧਰਦਾ। ਲਿਟਰਲੀ ਨਹੀਂ, ਭਾਵ ਉਸਦਾ ਇਹ ਹੈ ਕਿ ਉਹ ਆਖੇ ਕਿ ਮੇਰਾ ਆਪ ਜੀ ਸਿਰ ਵੀ ਚਾਹੋ ਤੇ ਇਹ ਕਿਸੇ ਵਕਤ ਵੀ ਆਪ ਲੈ ਸਕਦੇ ਹੋ, ਮੇਰੀ ਜਾਨ ਜ਼ਿੰਦ ਸਭ ਕੁਝ ਆਪ ਜੀ ਦਾ ਹੈ। ਗੁਰੂ ਮਹਾਰਾਜ ਐਸੇ ਜਗਿਆਸੂ ਨੂੰ ਕਬੂਲ ਕਰਦੇ ਹਨ, ਫਿਰ ਉਹ ਉਸਨੂੰ ਜੋ ਵੀ ਡਿਸਿਪਲਿਨ ਦਿੰਦੇ ਹਨ ਉਹ ਗੁਰੂ ਦੀ ਆਪਣੀ ਮਰਜ਼ੀ, ਹਰੇਕ ਗੁਰੂ ਦਾ ਆਪੋ ਆਪਣਾ ਢੰਗ ਹੈ। ਜਦੋਂ ਉਹ ਕਿਸੇ ਸ਼ਿਸ਼ ਨੂੰ ਅਪਣਾਉਂਦੇ ਹਨ, ਅਖਤਿਆਰ ਕਰਦੇ ਹਨ, ਉਸਨੂੰ ਸਵੀਕਾਰ ਕਰਦੇ ਹਨ, ਉਸ ਰਿਲੇਸ਼ਨਸ਼ਿਪ ਦੀ ਇੱਕ ਸੈਰੇਮਨੀ ਹੈ, ਉਸ ਰਿਲੇਸ਼ਨਸ਼ਿਪ ਦੀ ਇੱਕ ਸੈਰੇਮਨੀ ਹੈ ਜੋ ਕਿ ਬਹੁਤ ਫਾਰਮਲੀ ਨਿਭਾਈ ਜਾਂਦੀ ਹੈ। ਉਸ ਦਿਨ ਤੋਂ ਬਾਅਦ ਸ਼ਿਸ਼ ਡਿਕਲੇਅਰ ਕਰ ਦਿੰਦਾ ਹੈ ਕਿ ਮੇਰਾ ਰੱਬ, ਮੇਰਾ ਇਮਾਨ, ਮੇਰਾ ਸਭ ਕੁਝ, ਮੇਰੀ ਆਤਮਾ, ਮੇਰੀ ਰੂਹ, ਮੇਰੇ ਜਿਸਮ, ਮੇਰੇ ਪਰਿਵਾਰ, ਮੇਰੇ ਧਨ ਦੌਲਤ ਦਾ ਸਭ ਕੁਝ ਦਾ ਮਾਲਕ ਇਹ ਗੁਰੂ ਹੈ, ਮੈਂ ਆਪਣਾ ਆਪ ਇਸ ਨੂੰ ਵੇਚ ਦਿੱਤਾ ਹੈ। ਤੇ ਗੁਰੂ ਇਹ ਡਿਕਲੇਅਰ ਕਰ ਦਿੰਦਾ ਹੈ ਕਿ ਇਸ ਨੂੰ ਮੈਂ ਸਵੀਕਾਰ ਕਰ ਲਿਆ ਹੈ, ਇਸ ਨੂੰ ਜਨਮ ਮਰਨ ਦੇ ਗੇੜਾਂ ਚੋਂ ਕੱਢਣਾ, ਇਸ ਨੂੰ ਅਗਿਆਨਤਾ ਦੇ ਵਿੱਚੋਂ ਕੱਢਣਾ, ਉਹ ਮੇਰਾ ਫਰਜ਼ ਹੈ। ਪਰ ਗੁਰੂ ਇੱਕ ਕੰਮ ਉਸ ਨੂੰ ਆਖਦਾ ਹੈ ਕਿ ਤੂੰ ਗੁਰਮੰਤਰ ਦਾ ਜਾਪ ਕਰਨਾ ਹੈ, ਜੋ ਮਰਿਆਦਾ ਤੈਨੂੰ ਦੱਸੀ ਗਈ ਹੈ, ਜੋ ਡਿਸਿਪਲਿਨ ਤੈਨੂੰ ਦੱਸਿਆ ਗਿਆ ਹੈ, ਕਿਉਂਕਿ ਮਰਿਆਦਾ ਉੱਤੇ ਸਵਾਲ ਕੀਤਾ ਗਿਆ ਸੀ, ਮਰਿਆਦਾ ਗੁਰੂ ਅਤੇ ਸ਼ਿਸ਼ ਦੇ ਦਰਮਿਆਨ ਦੇ ਵਿੱਚ ਗੁਰੂ ਦੱਸਦਾ ਹੈ। ਸਤਿਗੁਰੂ ਫੁਰਮਾਇਆ ਕਾਰੀ ਇਹ ਕਰਿਓ, ਸਤਿਗੁਰੂ ਫਿਰ ਫੁਰਮਾਉਂਦਾ ਹੈ ਵੀ ਆਹ ਕਾਰ ਤੈਂ ਕਰਨੀ ਹੈ, ਆਹ ਕਾਰ ਤੈਂ ਕਰਨੀ ਹੈ, ਆ ਕਰਨੀ ਤੈਂ ਕਰਨੀ ਹੈ। ਉਹ ਕਰਨੀ ਦੇ ਵਿੱਚ ਜਦੋਂ ਅਸੀਂ ਗੁਰੂ ਧਾਰਨ ਕਰਦੇ ਹਾਂ, ਅਲੱਗ ਅਲੱਗ ਧਰਮਾਂ ਦਾ, ਅਲੱਗ ਅਲੱਗ ਗੁਰੂਆਂ ਦਾ ਆਪੋ ਆਪਣਾ ਢੰਗ ਹੈ ਆਪਣੇ ਸ਼ਿਸ਼ ਨੂੰ ਸਵੀਕਾਰ ਕਰਨ ਦਾ। ਸਿੱਖ ਮਾਰਗ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਘਰ ਦੇ ਵਿੱਚ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਹੀ ਜੋਤ, ਗੁਰੂ ਨਾਨਕ ਦੇਵ ਜੀ ਦੀ ਜੋਤ, ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਅਮਰਦਾਸ ਜੀ ਮਹਾਰਾਜ ਅਤੇ ਇਸੇ ਤਰ੍ਹਾਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਰੂਪ ਦੇ ਵਿੱਚ ਉਹ ਜੋਤ ਜੋ ਹੈ, ਉਹ ਜੋਤ ਉਹੀ ਰਹੀ, ਸਰੀਰ ਬਦਲਦੇ ਰਹੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਿੱਚ ਉਸ ਜਾਮੇ ਦੇ ਵਿੱਚ ਗੁਰੂ ਨਾਨਕ ਨੇ ਆਪਣੀ ਇਹ ਮਰਿਆਦਾ ਕਾਇਮ ਕਰ ਦਿੱਤੀ ਕਿ ਜੋ ਸਾਡਾ ਸ਼ਿਸ਼ ਬਣਨਾ ਚਾਹੇਗਾ, ਸਾਤੋਂ ਗੁਰਮੰਤਰ ਲੈਣਾ ਚਾਹੇਗਾ, ਸਾਡੀ ਸਿੱਖੀ ਧਾਰਨ ਕਰਨੀ ਜੋ ਚਾਹੇਗਾ, ਉਸ ਦੇ ਵਾਸਤੇ ਆਹ ਸ਼ਰਤਾਂ ਹਨ। ਅੰਮ੍ਰਿਤ ਪਾਨ ਕੀਤੇ ਤੋਂ ਬਿਨਾਂ ਉਹ ਗੁਰੂ ਕਾ ਸਿੱਖ ਨਹੀਂ ਬਣ ਸਕਦਾ, ਉਸਨੂੰ ਅੰਮ੍ਰਿਤ ਛਕਣਾ ਪਏਗਾ। ਔਰ ਜੇ ਕੋਈ ਆਖੇ ਕਿ ਮੈਂ ਇਹ ਨਹੀਂ ਕਰਨਾ ਚਾਹੁੰਦਾ, ਇਸ ਦੀ ਕੀ ਲੋੜ ਹੈ, ਇਸ ਦਾ ਮਤਲਬ ਉਹ ਨਾ ਆਪਣੀ ਹੋਮੇ ਤੇ ਨਾ ਆਪਣਾ ਮਨ ਗੁਰੂ ਨੂੰ ਦੇਣ ਨੂੰ ਤਿਆਰ ਹੈ, ਕਿਉਂਕਿ ਉਹ ਪਹਿਲੇ ਦਿਨ ਤੋਂ ਹੀ ਉਹ ਸਵਾਲ ਸ਼ੁਰੂ ਕਰ ਲੈਂਦਾ ਹੈ। ਜਿਸ ਨੇ ਸਵਾਲ ਕਰਤਾ, ਗੁਰੂ ਮਹਾਰਾਜ ਉਸਨੂੰ ਸਵੀਕਾਰ ਨਹੀਂ ਕਰਦੇ, ਕਿਉਂਕਿ ਉਹਨਾਂ ਨੇ ਇਸੇ ਹੀ ਚੀਜ਼ ਨੂੰ ਤੋੜਨਾ ਹੈ, ਇਸ ਝੂਠੀ ਹਸਤੀ ਦੀ ਮਨਮਰਜ਼ੀ ਨੂੰ, ਇਸ ਝੂਠੀ ਹਸਤੀ ਦੇ ਗਿਆਨ ਨੂੰ ਹੀ ਉਹਨਾਂ ਨੇ ਤੋੜਨਾ ਹੈ। ਉਹਨਾਂ ਨੂੰ ਫੁੱਲ ਅਥਾਰਟੀ ਹੈ ਕਿ ਸਾਡੇ ਤਨ ਨਾਲ ਜੋ ਮਰਜ਼ੀ ਕਰ ਦੇਣ, ਜਿਸ ਤਰ੍ਹਾਂ ਦਾ ਮਰਜ਼ੀ ਬਣਾ ਦੇਣ, ਅਤੇ ਸਾਡੇ ਮਨ ਦੇ ਟੋਟਲੀ ਅਗੇਂਸਟ ਚਲੇ ਜਾਣ। ਸਾਡੀ ਜੋ ਬਿਲੀਫ ਸਿਸਟਮ ਹੈ, ਗਿਆਨ ਹੈ, ਜੋ ਅਸੀਂ ਠੀਕ ਸਮਝਦੇ ਹਾਂ, ਉਸਦੇ ਟੋਟਲੀ ਉਹ ਆਪੋਜ਼ਿਟ ਜਾ ਸਕਦੇ ਹਾਂ, ਉਸ ਦੀ ਉੱਥੇ ਕੋਈ ਬੁੱਕਤ ਹੀ ਨਹੀਂ ਰਹਿ ਜਾਂਦੀ।
ਜੇ ਕੋਈ ਸਿੱਖ ਆਖੇ ਮਹਾਰਾਜ ਇਸ ਚੀਜ਼ ਦੀ ਕੀ ਲੋੜ ਹੈ, ਇਹਦਾ ਮਤਲਬ ਕਿ ਉਹ ਆਪਣਾ ਗਿਆਨ ਉੱਥੇ ਫਿਰ ਦਿਖਾਲ ਰਿਹਾ ਹੈ, ਪਰ ਉਸਦੇ ਗਿਆਨ ਦੀ ਤਾਂ ਉੱਥੇ ਕੋਈ ਬੁਕਤ ਹੀ ਨਹੀਂ, ਉੱਥੇ ਤਾਂ ਪਹਿਲਾਂ ਹੀ ਇਹ ਤਖ਼ਤੀ ਲੱਗੀ ਹੈ ਜੀਵਤ ਮਰੇ ਮਰੇ ਫੁਨ ਜੀਵੇ ਤਾਂ ਮੁਖੰਤਰ ਪਾਏ ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ, ਆਪਣਾ ਆਪ ਗਵਾ ਦੇਵੇ। ਅਤੇ ਕਿਸੇ ਵੀ ਧਰਮ ਦੇ ਵਿੱਚ ਜਦੋਂ ਸ਼ਿਸ਼ ਗੁਰੂ ਧਾਰਨ ਕਰਦਾ ਹੈ ਉਸ ਦਾ ਇੱਕ ਹੀ ਢੰਗ ਹੈ ਕਿ ਸ਼ਿਸ਼ ਆਪਣੇ ਆਪ ਨੂੰ ਸਰੈਂਡਰ ਕਰ ਦਿੰਦਾ ਹੈ। ਕੀ ਡਿਸਿਪਲਿਨ ਹੈ? ਉਹ ਗੁਰੂ ਦੀ ਆਪਣੀ ਮਰਜ਼ੀ ਹੈ, ਉਹ ਗੁਰੂ ਜਾਣਦਾ ਹੈ। ਉਸ ਨੂੰ ਕਈ ਲੋਕ ਪ੍ਰੂਵ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਸਾਇੰਟੀਫਿਕਲੀ ਇਸ ਚੀਜ਼ ਦਾ ਆਹ ਫਾਇਦਾ, ਇਸ ਚੀਜ਼ ਦਾ ਆਹ ਫਾਇਦਾ, ਇਸ ਚੀਜ਼ ਦਾ ਆਹ ਫਾਇਦਾ। ਪਰ ਜੋ ਸਿੱਖ ਹੈ ਉਹ ਸਿਰਫ ਇੱਕ ਹੀ ਗੱਲ ਦੇਖਦਾ ਹੈ ਕਿ ਇਹ ਗੁਰੂ ਦਾ ਵਚਨ ਹੈ, ਬਸ ਉਸ ਨੂੰ ਉਹ ਉਸ ਚ ਚਾਹੇ ਫਾਇਦਾ ਹੈ ਜਾਂ ਨਹੀਂ ਹੈ, ਉਹ ਸਾਇੰਟਿਫਿਕ ਹੈ, ਸਾਇੰਟਿਫਿਕ ਹੈ ਜਾਂ ਅਨਸਾਇੰਟਿਫਿਕ ਹੈ, ਉਹ ਰੈਸ਼ਨਲ ਹੈ ਜਾਂ ਇਰੈਸ਼ਨਲ ਹੈ, ਪਰ ਉਹ ਗੁਰੂ ਦਾ ਵਚਨ ਹੈ ਬਸ। ਸਿੱਖ ਦੇ ਵਾਸਤੇ ਇਤਨਾ ਹੀ ਹੈ ਕਿ ਉਹ ਗੁਰੂ ਦੇ ਵਚਨ ਨੂੰ, ਉਸ ਦੀ ਅਥਾਰਟੀ ਨੂੰ ਚੈਲੰਜ ਨਹੀਂ ਕਰ ਸਕਦਾ, ਕ੍ਰੋਸ ਨਹੀਂ ਕਰ ਸਕਦਾ। ਤੋ ਸਾਡੇ ਧਰਮ ਦੇ ਵਿੱਚ ਗੁਰੂ ਵਾਲੇ ਅਸੀਂ ਉਸ ਦਿਨ ਬਣਦੇ ਹਾਂ, ਗੁਰਮੰਤਰ ਸਾਨੂੰ ਉਸ ਦਿਨ ਮਿਲਦਾ ਹੈ ਜਿਸ ਦਿਨ ਅਸੀਂ ਉਹ ਜੋ ਸੈਰੇਮਨੀ ਹੈ ਪੰਜ ਪਿਆਰਿਆਂ ਤੋਂ ਅੰਮ੍ਰਿਤ ਛੱਕ ਕੇ ਤੇ ਪੰਜ ਪਿਆਰਿਆਂ ਤੋਂ ਗੁਰਮੰਤਰ ਦੀ ਦਾਤ ਵਾਹਿਗੁਰੂ ਸ਼ਬਦ ਜੋ ਹੈ ਉਹ ਫਾਰਮਲੀ ਉਹਨਾਂ ਤੋਂ ਸੁਣਦੇ ਹਾਂ ਕਿ ਅੱਜ ਤੋਂ ਤੁਹਾਡਾ ਮੰਤਰ ਜੋ ਹੈ ਉਹ ਵਾਹਿਗੁਰੂ ਸ਼ਬਦ ਹੈ। ਉਹ ਸੁਣਨ ਤੋਂ ਬਾਅਦ ਸਾਡੀ ਆਤਮਾ ਦੇ ਉੱਤੇ ਮੋਹਰ ਲੱਗ ਗਈ, ਸਾਨੂੰ ਅਧਿਕਾਰ ਮਿਲ ਗਿਆ ਉਸ ਸ਼ਬਦ ਦੇ ਜਾਪ ਕਰਨ ਦਾ। ਫਿਰ ਉਸ ਸਿੱਖ ਨੇ ਆਪਣੀ ਜ਼ਿੰਦਗੀ ਦੇ ਵਿੱਚ ਜੋ ਡਿਸਿਪਲਿਨ ਉਸ ਨੂੰ ਦੱਸਿਆ ਗਿਆ ਹੈ ਉਸ ਡਿਸਿਪਲਿਨ ਨੂੰ ਉਸਨੇ ਕਮਾਉਣਾ ਹੈ, ਉਸ ਡਿਸਿਪਲਿਨ ਦੇ ਵਿੱਚ ਉਸਨੇ ਰਹਿਣਾ ਹੈ, ਅਤੇ ਨਾਲ ਦੀ ਨਾਲ ਗੁਰਬਾਣੀ ਦੇ ਵਿੱਚੋਂ ਜੋ ਉਸਨੂੰ ਉਪਦੇਸ਼ ਮਿਲੀ ਜਾਂਦਾ ਹੈ ਉਸਨੂੰ ਉਹ ਕਮਾਈ ਜਾਣਾ ਹੈ। ਆਹਿਸਤਾ ਆਹਿਸਤਾ ਉਸਦੀ ਅਵਸਥਾ ਜੋ ਹੈ ਉਹ ਉੱਚੀ ਉੱਠਦੀ ਜਾਏਗੀ, ਉੱਚੀ ਉੱਠਦੀ ਜਾਏਗੀ। ਤੇ ਬਾਕੀ ਦੀਆਂ ਆਤਮਕ ਅਵਸਥਾ ਜਿਉਂ ਜਿਉਂ ਉਹ ਗੁਰਬਾਣੀ ਦੀ ਸਮਝ ਵਿਚਾਰ ਨਾਲ ਉੱਚਾ ਉੱਠੇਗਾ ਤਿਉਂ ਤਿਉਂ ਉਸਨੂੰ ਆਤਮਕ ਅਵਸਥਾਵਾਂ ਪ੍ਰਾਪਤ ਹੁੰਦੀਆਂ ਜਾਣਗੀਆਂ, ਗੁਰਬਾਣੀ ਦੇ ਸ਼ਬਦਾਂ ਦੇ ਵਿੱਚੋਂ ਉਸਨੂੰ ਰਹਿਨੁਮਾਈ ਮਿਲੇਗੀ, ਗਾਈਡੈਂਸ ਮਿਲੇਗੀ ਕਿ ਤੂੰ ਕੀ ਕੁਛ ਕਰਨਾ ਹੈ ਹੋਰ। ਅਤੇ ਮੁੱਖ ਕਰਕੇ ਜੋ ਉਸਨੂੰ ਗੁਰਮੰਤਰ ਮਿਲਿਆ ਹੈ ਪੰਜ ਪਿਆਰਿਆਂ ਤੋਂ ਉਸ ਗੁਰਮੰਤਰ ਦਾ ਜਾਪ ਕਰਨਾ ਹੈ, ਉਹ ਹੈ ਸ਼ਬਦ ਵਾਹਿਗੁਰੂ। ਪਰ ਇਸ ਦੀ ਅਥਾਰਟੀ ਮੇਰੇ ਕਹਿਣ ਦੇ ਨਾਲ ਨਹੀਂ ਆ ਸਕਦੀ, ਇਸ ਦੀ ਅਥਾਰਟੀ ਜੋ ਹੈ ਉਹ ਸਿਰਫ ਗੁਰੂ ਨੂੰ ਹੈ ਮੰਤਰ ਦੇਣ ਦੀ, ਉਹ ਗੁਰੂ ਤੋਂ ਹੀ ਲੈਣਾ ਪੈਂਦਾ ਹੈ ਤਾਂ ਜਾ ਕੇ ਉਹ ਸਫਲਾ ਹੁੰਦਾ ਹੈ, ਉਸਦੀ ਕਮਾਈ ਕੀਤੀ ਹੋਈ ਸਫਲੀ ਹੁੰਦੀ ਹੈ। ਤੋ ਉਹ ਹੈ ਜੋ ਸ਼ਬਦ ਸਾਨੂੰ ਪ੍ਰਾਪਤ ਹੁੰਦਾ ਹੈ। ਫਿਰ ਸਿੱਖ ਦਾ ਫਰਜ਼ ਹੈ ਆਪਣੀ ਜ਼ਿੰਦਗੀ ਦੇ ਵਿੱਚ ਉਸ ਸ਼ਬਦ ਨੂੰ, ਵਾਹਿਗੁਰੂ ਸ਼ਬਦ ਨੂੰ ਰੋਜ਼ਾਨਾ, ਜੋ ਆਰੰਭ ਹੀ ਕਰ ਰਿਹਾ ਹੈ ਉਹ ਰੋਜ਼ਾਨਾ ਤਕਰੀਬਨ ਘੰਟਾ ਸਵਾ ਘੰਟਾ ਬੋਲ ਕੇ ਉਸਦਾ ਜਾਪ ਕਰੇ। 4-6 ਮਹੀਨੇ ਟਾਈਮ ਨੀਅਤ ਕਰ ਲਏ, ਜਗ੍ਹਾ ਨੀਅਤ ਕਰ ਲਏ, ਔਰ ਉਸਨੂੰ ਖੁੰਝਣ ਨਾ ਦੇਵੇ, ਕਦੇ ਵੀ ਖੁੰਝਣ ਨਾ ਦੇਵੇ। ਉਸ ਟਾਈਮ ਤੇ ਬੋਲ ਕੇ ਪਹਿਲਾਂ ਉਹ ਉਸ ਵਾਹਿਗੁਰੂ ਸ਼ਬਦ ਦਾ ਅਭਿਆਸ ਕਰੇ ਜਿਤਨੀ ਦੇਰ ਹੋ ਸਕਦਾ ਹੈ, ਘੰਟਾ ਤੇ ਜ਼ਰੂਰੀ ਕਰਨਾ ਚਾਹੀਦਾ ਹੈ, ਔਰ ਆਹਿਸਤਾ ਆਹਿਸਤਾ ਫਿਰ ਉਹ ਟਾਈਮ ਨੂੰ ਵਧਾਉਣਾ ਚਾਹੀਦਾ ਹੈ, ਤੇ 4-6 ਮਹੀਨੇ ਉਸਦਾ ਬੋਲ ਕੇ ਅਭਿਆਸ ਕਰਨਾ ਚਾਹੀਦਾ ਹੈ। ਉਸ ਤੋਂ ਬਾਅਦ ਆਹਿਸਤਾ ਆਹਿਸਤਾ ਜਦੋਂ ਉਹ ਸ਼ਬਦ ਸਾਡੇ ਅੰਦਰ ਰਚ ਜਾਂਦਾ ਹੈ ਤਾਂ ਫਿਰ ਸਾਡੀ ਸੁਰਤ ਵਿੱਚ ਉਹ ਬੈਠ ਜਾਂਦਾ ਹੈ, ਫਿਰ ਅਸੀਂ ਸਾਇਲੈਂਟਲੀ ਅੰਦਰ ਆਪਣੇ ਅੰਦਰ ਉਸਦਾ ਅਭਿਆਸ ਕਰਦੇ ਰਹਿੰਦੇ ਹਾਂ। ਤੋ ਇਸ ਤਰ੍ਹਾਂ ਲਗਾਤਾਰ ਜੋ ਅਭਿਆਸ ਨਿਤਨੇਮ ਨਾਲ ਕਰਦਾ ਹੈ ਵਾਹਿਗੁਰੂ ਸ਼ਬਦ ਦਾ, ਸਾਰੀ ਜ਼ਿੰਦਗੀ ਉਸਨੂੰ ਉਹ ਖੁਝਾਉਂਦਾ ਨਹੀਂ ਹੈ, ਗੁਰਮੰਤਰ ਦਾ ਅਭਿਆਸ ਕਰਦਾ ਹੈ, ਕਿਉਂਕਿ ਗੁਰੂ ਆਪਣੇ ਵੱਲੋਂ ਉਸਨੂੰ ਇੱਕ ਸ਼ਬਦ ਦਿੰਦਾ ਹੈ। ਬਸ ਸ਼ਿਸ਼ ਨੂੰ ਸ਼ਬਦ ਦੇਣ ਦੇ ਵਿੱਚ ਹੀ ਗੁਰੂ ਕਹਿ ਦਿੰਦਾ ਹੈ ਕਿ ਤੂੰ ਇਸ ਦਾ ਅਭਿਆਸ ਕਰਨਾ, ਤੇਰਾ ਕੰਮ ਸਿਰਫ ਇਤਨਾ, ਬਾਕੀ ਸਾਰਾ ਹੀ ਕੰਮ ਮੇਰਾ, ਉਸਦੀ ਜ਼ਿੰਮੇਵਾਰੀ ਲੈ ਲਈ। ਔਰ ਉਸ ਜ਼ਿੰਮੇਵਾਰੀ ਨੂੰ ਗੁਰੂ ਮਹਾਰਾਜ ਪੂਰੀ ਨਿਭਾਉਂਦੇ ਹਨ,
अगर सिख उस नूं पूरी तरह प्यार दे नाल श्रद्धा दे नाल कि मेरे गुरु ने आ वचन कीता है वो कुछ भी कर सकते हैं, उन्हां दा वचन बस पालना है, वचन पालन दे विच उन्हां दी प्रसन्नता है, वचन पालन दे विच उन्हां दी खुशी है, उन्हां दे दित्ते हुए गुरमंत्र नूं जो कमाउंदा है वो इंसान जो है गुरमंत्र दी कमाई दे नाल उस दे अंदर मन च टिका आंदा है, मन च आहिस्ता आहिस्ता गुरमंत्र ही वस जांदा है, सुत्यां प्यां भी उस दे अंदर वो वाहिगुरु शब्द चलता रहिंदा है, उठद्या बैठद्या जागद्या हर वेले उस दे अंदर वह गुरमंत्र वाहिगुरु शब्द जो है वह वसया रहिंदा है, अते उस वाहिगुरु शब्द की कमाई दे नाल उस दे मन दे अंदर वह इतना वस जाता है कि बाकी तमाम मन दे ख्याल उस दे वैसे ही जो शांत हो जाते हैं। तो अखीर दे विच जिस वाहिगुरु नूं वो याद करता है, जिस नूं याद करिए उसके सारे गुण साडे अंदर आ जाते हैं, उसका सारा सुभा साडे अंदर आ जाता है, असी उस दे विच लीन हो जाने हाँ, उसकी कमाई दे विच्चों ही सानू जो है वह ब्रह्म ज्ञान की दात प्राप्त होनी शुरू होंदी है, उसकी कमाई दे नाल होमे का नाश हुंदा है, सिख का एक बौंड हुंदा है, एक प्यार हुंदा है कि मेरे गुरु मंत्र जे मेरे गुरु का मंत्र है जिस नाल उसका गुरु दे नाल बहुत डूंगा रिश्ता बनिया रहिंदा है। सो अज का कीर्तन दास इस विचार उत्ते समाप्त करना चाहता सी कि सानू गुरु महाराज जी ने अपनी बाणी च मार्ग दसिया है, उस मार्ग दे विच गुरबाणी तो उपदेश लेना है, उस दे विच ए उपदेश मिलते हैं कि अपनी मत नूं त्यागो, अपने हठ नूं त्यागो, अपना जो इधरों उधरों ज्ञान इकट्ठा किया होया सुभा बने पए हैं, मन की मत त्यागो, हरजन इथों असी कीर्तन शुरू किया सी उस नूं त्यागो, उस तों बाद गुरु उपदेश यह है कि डड्डा डेरा यह नहीं, जह डेरा तै जान यह डेरा नहीं है, निज घर यह नहीं है, यह तो पता नहीं किहड़े दिन इस घर दे विचों असां निकाले जाना है। दूसरा कीर्तन किया सी, तीसरा कीर्तन किया सी कि साडी जिंदगी दे विच जो भी असीं कर्म करते हाँ उन्हां दा जाके अगे हिसाब किताब हुंदा है और उस दे हिसाब किताब दे अनुसार साडी गति हुंदी है। जिसने गुरमंत्र की कमाई नहीं की, जिसने साधु दे मार्ग ते चल के अपना जीवन नहीं गुजारिया वो फिर अनेक किस्म के कष्ट भोगते हैं, अनेक किस्म दियां जूनां दे विच जांदे हन। सो वो सारे दे सारे कीर्तन फिर इंसान ने अपने आपे नूं पहचानना है, यह भी पवित्र गुरबाणी का उपदेश है। सो बाणी नूं ध्यान नाल पढ़ांगे तो ध्यान नाल उस दे विचों सानू जो गुरबाणी के पहलू हैं वो समझ आउंदे जाणगे, उन्हां नूं समझदिआं समझदिआं यह होएगा कि असी अपने ख्यालों नूं गुरु महाराज जी के ख्यालों नाल रिप्लेस कर लवांगे, साडे अंदर अपने ख्याल नहीं रह जाणगे, गुरु महाराज जी के ख्याल साडे ख्याल बन जाणगे। ते अंदाजा लगाओ उस इंसान की महिमा कितनी कु वड्डी है जिस दे अंदर अपना कोई ख्याल ना होवे, सिर्फ गुरु दे ही विचार उस दे विचार बन जान, तो उहदी विचारधारा कितनी उच्ची होई, कितनी पवित्र होई, कितना अंदरों शुद्ध हो गया, कितने अच्छे उस दे विचार हो गए। अते नाल नाल उसने फिर वाहिगुरु शब्द की जदों कमाई की, उसकी तपस्या की, उसका मन काबू च आ गया, उसका मन जितया गया, क्योंकि वाहिगुरु शब्द ने तमाम मन के ख्यालों नूं अपने विच ही जज़ब कर जाना है, क्योंकि जिसका अभ्यास निता प्रति करांगे ओही एक ख्याल फिर अंदर रह जाएगा, बाकी तमाम ख्याल जो हैं वो बंद हो जाएंगे। उसके होने के नाल जदों अंदर बिल्कुल शांत हो गया, टिकाओ दे विच आ गया, मन जितया गया, सानू अंदरों ही अपने अंदरों साडा असल आपा जो है उसके दीदार होंगे, सानू ब्रह्म ज्ञान की प्राप्ति होगी। ये ब्रीफली इतने एक दिनों दे विच मैं गुरु महाराज जी का जो मार्ग है आप जी की सेवा च रखण की कोशिश की है। हर मार्ग साधु दसिया, जपिए गुरमंत, अपने जीवन च गुरु धारण करो। महाराज जी अपनी बाणी दे विच एक गल आखदे हन तो मैं वह भी सुनानी चाहना हाँ। कर्मवंती सलाहया नानक कर गुर पीर, गुरु पीर करके, सुन वाली गल है, गुरु पीर करके ही कहिंदे कमाई हो सकती है, वैसे नहीं कमाई हो सकती। ऐदा नहीं भी चार किताबां कितों पढ़ लो तो कितों चार पांच सेमिनार अटेंड कर लो, कितों कुछ इन्फॉर्मेशन इकट्ठी करी जाओ ते उहदे नाल सोचो कि असीं अपने आप ते वर्क करना शुरू कर दिता है ते
ਇਨਰ ਗਰੋਥ ਸ਼ੁਰੂ ਕਰ ਦਿੱਤੀ ਹੈ। ਇਹ ਅੱਜ ਕੱਲ੍ਹ ਵੈਸਟਰਨ ਸੁਸਾਇਟੀ ਦੇ ਵਿੱਚ ਬੜਾ ਚੱਲ ਰਿਹਾ। ਇਹ ਗੁਰਮਤ ਨਹੀਂ ਹੈ, ਉਹ ਇਨਕੰਪਲੀਟ ਮਾਰਗ ਹਨ, ਉਹ ਕਿਤੇ ਪਹੁੰਚਾਉਂਦੇ ਨਹੀਂ ਹਨ। ਹਾਂ, ਉਹਨਾਂ ਦਾ ਆਪਣਾ ਧੰਦਾ ਜ਼ਰੂਰ ਹੈ। ਗੁਰੂ ਮਹਾਰਾਜ ਜੀ ਆਖਦੇ ਹਨ ਕਰਮਵੰਤੀ ਸਲਾਹਿਆ, ਕਰਮਾਂ ਵਾਲਿਆਂ ਨੇ ਰੱਬ ਨੂੰ ਸਲਾਹਿਆ ਕਿਵੇਂ ਨਾਨਕ ਕਰ ਗੁਰ ਪੀਰ, ਗੁਰੂ ਪੀਰ ਕਰਕੇ ਫਿਰ ਉਸਨੂੰ ਸਲਾਹਿਆ ਹੈ, ਐਵੇਂ ਨਹੀਂ। ਤੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪਣੀ ਇੱਕ ਵਚਨ ਚ ਇਸ ਤਰ੍ਹਾਂ ਲਿਖਿਆ ਹੈ, ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮ ਕੀਨੀ। ਕਹਿੰਦੇ ਜਿਸ ਗੁਰੂ ਤੋਂ ਮੈਂ ਹਰੀ ਵਾਹਿਗੁਰੂ ਪਰਮਾਤਮਾ ਪਾਇਆ, ਉਹ ਗੁਰੂ ਮੈਂ ਕੀਤਾ ਸੀ, ਉਸ ਗੁਰੂ ਨੂੰ ਮੈਂ ਆਪਣਾ ਧਾਰਨ ਕੀਤਾ ਸੀ, ਆਪਣਾ ਬਣਾਇਆ ਸੀ। ਸੋ ਗੁਰ ਦੀਖਿਆ ਲੈ ਜਪ ਤਪ ਕਮਾਏ। ਕਹਿੰਦੇ ਗੁਰੂ ਦੀ ਦੀਖਿਆ ਲੈ ਕੇ, ਦੀਕਸ਼ਿਤ ਮੈਂ ਨਹੀਂ ਹੁੰਦਾ, ਇਨੀਸ਼ੀਏਟ ਹੋਣਾ, ਗੁਰੂ ਨੂੰ ਧਾਰਨ ਕਰਨਾ, ਫਾਰਮਲੀ ਉਸ ਮਰਿਆਦਾ ਨੂੰ ਨਿਭਾ ਕੇ ਫਿਰ ਉਸ ਇਨਸਾਨ ਦੀ ਰੂਹ ਤੇ ਉਸ ਗੁਰੂ ਦੀ ਮੋਹਰ ਲੱਗ ਜਾਂਦੀ ਹੈ। ਕਹਿੰਦੇ ਗੁਰੂ ਦੀ ਦੀਖਿਆ ਲੈ ਕੇ, ਸਿੱਖਿਆ ਤੇ ਦੀਖਿਆ ਚ ਫਰਕ ਹੈ। ਦੀਖਿਆ ਉਦੋਂ ਹੁੰਦੀ ਹੈ ਜਦੋਂ ਅਸੀਂ ਤਮਾਮ ਗੁਰੂਆਂ ਨੂੰ ਛੋੜ ਕੇ ਇਹ ਤੈਅ ਕਰ ਲੈਂਦੇ ਹਾਂ ਕਿ ਮੇਰਾ ਆਹ ਗੁਰੂ ਹੈ, ਬਸ ਉਸ ਤੋਂ ਬਾਅਦ ਮੈਨੂੰ ਹੋਰ ਕਿਸੇ ਗੁਰੂ ਦੇ ਗਿਆਨ ਦੀ ਜ਼ਰੂਰਤ ਨਹੀਂ ਹੈ। ਉਸ ਨੂੰ ਕਹਿੰਦੇ ਹਨ ਦੀਕਸ਼ਿਤ ਹੋਣਾ। ਮਹਾਰਾਜ ਜੀ ਕਹਿੰਦੇ ਜਿਹੜਾ ਦੀਕਸ਼ਿਤ ਹੋ ਕੇ ਜਪ ਤਪ ਕਮਾਉਂਦਾ ਹੈ ਉਹ ਸਫਲਾ ਹੁੰਦਾ ਹੈ। ਸੋ ਆਪਣੇ ਜੀਵਨ ਚ ਗੁਰੂ ਵੀ ਧਾਰਨ ਕਰੋ, ਅੰਮ੍ਰਿਤ ਛਕ ਕੇ, ਔਰ ਗੁਰੂ ਮੰਤਰ ਨੂੰ ਫਿਰ ਜਪੋ, ਗੁਰਬਾਣੀ ਦੇ ਵਿੱਚੋਂ ਜੀਵਨ ਦੇ ਵਾਸਤੇ ਉਪਦੇਸ਼ ਲੈਂਦੇ ਜਾਓ। ਅਤੇ ਇਸ ਤਰ੍ਹਾਂ ਦਾ ਗਰੁੱਪ ਅਗਰ ਕਮਾਈ ਕਰੇਗਾ ਤੇ ਉਹ ਜਿਹੜਾ ਗੁਰਦੁਆਰਾ ਹੋਏਗਾ ਉਹ ਇੱਕ ਰੂਹਾਨੀ ਮੰਡਲ ਬਣ ਜਾਏਗਾ, ਉਸ ਸ਼ਹਿਰ ਦੇ ਵਿੱਚ ਰੂਹਾਨੀਅਤ ਦਾ ਹੋਰ ਫੈਲਾਵ ਹੋਏਗਾ, ਉੱਥੇ ਦੇ ਲੋਕਾਂ ਉੱਤੇ ਵੀ ਉਸਦਾ ਅਸਰ ਪਏਗਾ, ਉੱਥੇ ਦੇ ਇਨਵਾਇਰਮੈਂਟ ਤੇ ਵੀ ਉਸਦਾ ਅਸਰ ਪਏਗਾ। ਸੋ ਇਸ ਤਰ੍ਹਾਂ ਅਸੀਂ ਆਪਣੀ ਇਸ ਰੂਹਾਨੀਅਤ ਨੂੰ ਆਪਣੇ ਜੀਵਨ ਚ, ਆਪਣੇ ਆਲੇ ਦੁਆਲੇ, ਆਪਣੇ ਬੱਚਿਆਂ ਚ ਲਿਆ ਸਕਦੇ ਹਾਂ। ਪਰ ਮਹਾਰਾਜ ਜੀ ਕਹਿੰਦੇ ਹਨ ਹਰ ਚੀਜ਼ ਕਿਸੇ ਵਿਧੀ ਦੇ ਨਾਲ ਹੁੰਦੀ ਹੈ, ਹਰ ਚੀਜ਼ ਦੀ ਕੋਈ ਮਰਿਆਦਾ ਹੁੰਦੀ ਹੈ। ਗੁਰ ਪੂਜਾ ਵਿਧ ਸਹਿਤ ਕਰਨ, ਗੁਰੂ ਦੀ ਪੂਜਾ ਵੀ ਕਹਿੰਦੇ ਕਿਸੇ ਵਿਧੀ ਦੇ ਨਾਲ ਹੀ ਹੋ ਸਕਦੀ ਹੈ। ਸੋ ਇਹ ਵਿਧੀ ਹੈ ਜੋ ਆਪ ਜੀ ਦੀ ਸੇਵਾ ਚ ਅੱਜ ਅਰਜ਼ ਕੀਤੀ ਹੈ। ਗੁਰੂ ਵਾਲੇ ਬਣੋ, ਗੁਰਬਾਣੀ ਦਾ ਪਾਠ ਨਿਤਨੇਮ ਦੇ ਨਾਲ ਕਰੋ, ਵਿਚਾਰ ਨਾਲ ਕਰੋ, ਸਮਝ ਕੇ ਕਰੋ, ਤਾਂ ਕਿ ਗੁਰਬਾਣੀ ਦੀਆਂ ਵਿਚਾਰਾਂ ਤੋਂ ਪਤਾ ਲੱਗੇ ਸਾਨੂੰ ਕੀ ਕੁਛ ਕਰਨਾ ਹੈ। ਹੁਣ ਜੇ ਅਸੀਂ ਨਾ ਵਿਚਾਰਾਂਗੇ ਤਾਂ ਕਿਵੇਂ ਪਤਾ ਲੱਗੇਗਾ ਕਿ ਅਸੀਂ ਆਪਣੇ ਆਪ ਨੂੰ ਪਹਿਚਾਨਣਾ ਹੈ। ਇੱਕ ਪਾਠੀ ਪਾਠ ਕਰੀ ਜਾ ਰਿਹਾ, ਬਾਕੀ ਸਾਰੇ ਲੋਕ ਆਪਣੇ ਘਰਾਂ ਚ ਸੁੱਤੇ ਪਏ ਨੇ, ਉਹਨਾਂ ਨੂੰ ਕਿਵੇਂ ਪਤਾ ਲੱਗ ਜਾਏਗਾ ਕਿ ਅਸੀਂ ਆਪਣਾ ਮੂਲ ਪਛਾਣਨਾ ਹੈ? ਉਹ ਤੇ ਅਸੀਂ ਸੁਣਾਂਗੇ, ਸਮਝਾਂਗੇ, ਵਿਚਾਰਾਂਗੇ ਤਾਂ ਹੀ ਪਤਾ ਚੱਲੇਗਾ ਨਾ ਕਿ ਕੀ ਕਰਨਾ ਹੈ। ਸੋ ਆਪਣੇ ਐਟੀਟਿਊਡਸ, ਆਪਣੇ ਟ੍ਰੈਂਡਸ, ਟੈਕਨੀਕ ਸਾਨੂੰ ਐਗਜ਼ਾਮਿਨ ਕਰਨ ਦੀ ਲੋੜ ਹੈ ਕਿ ਉਹਨਾਂ ਦੇ ਨਾਲ ਸਾਡੀ ਗਰੋਥ ਹੋ ਰਹੀ ਹੈ ਜਾਂ ਸਿਰਫ ਰਿਚੁਅਲੀ ਨਿਭਾ ਹੁੰਦਾ ਹੈ। ਸੋ ਬਾਣੀ ਨੂੰ ਵਿਚਾਰ ਨਾਲ ਪੜੋ, ਆਪਸ ਵਿੱਚ ਬੈਠ ਕੇ ਇਕੱਠੇ ਹੋ ਕੇ ਨਾਮ ਜਪੋ। ਜਿਸ ਤਰ੍ਹਾਂ ਦਾਸ ਨੇ ਪਹਿਲਾਂ ਅਰਜ਼ ਕੀਤੀ ਹੈ, ਪਹਿਲਾਂ 4-6 ਮਹੀਨੇ ਟਾਈਮ ਬੰਨ ਕੇ, ਨੀਯਤ ਹੋ ਕੇ, ਨੀਯਤ ਕਰਕੇ ਗੁਰੂ ਸ਼ਬਦ ਦਾ ਬੋਲ ਕੇ ਅਭਿਆਸ ਕਰੋ ਅਤੇ ਧਿਆਨ ਉਸ ਦੇ ਵਿੱਚ ਰੱਖੋ ਕਿ ਜਿਤਨੀ ਦਫਾ ਤੁਸੀਂ ਵਾਹਿਗੁਰੂ ਬੋਲਿਆ ਤੁਹਾਡੇ ਧਿਆਨ ਨੂੰ ਪਤਾ ਹੋਵੇ ਕਿ ਤੁਸੀਂ ਵਾਹਿਗੁਰੂ ਬੋਲਿਆ। ਐਸਾ ਨਾ ਕਿ ਬੋਲੀ ਜਾਓ ਔਰ ਤੁਹਾਡਾ ਧਿਆਨ ਕਿਤੇ ਹੋਰ ਹੋਵੇ। ਹਰ ਦਫਾ ਜਦੋਂ ਵਾਹਿਗੁਰੂ ਸ਼ਬਦ ਕਹਿਣਾ ਹੈ ਉਸ ਦਾ ਸੁਰਤ ਨੂੰ ਕਾਇਮ ਕਰਕੇ ਕਹਿਣਾ ਹੈ, ਔਰ ਜਿਤਨਾ ਇਸ ਦਾ ਅਭਿਆਸ ਕਰੋਗੇ ਉਤਨੀ ਹੀ ਸੁਰਤੀ ਟਿਕਦੀ ਜਾਏਗੀ, ਉਤਨੀ ਉਸ ਦਾ ਆਨੰਦ ਵੱਧਦਾ ਜਾਏਗਾ। ਸੁਰਤੀ ਦੇ ਟਿਕਾ ਦੇ ਵਿੱਚ ਹੀ ਸਾਰਾ ਆਨੰਦ ਹੈ। ਜਿਸ ਦੀ ਸੁਰਤੀ ਟਿਕਾ ਚ ਆ ਗਈ ਉਸਨੂੰ ਆਪੇ ਆਨੰਦ ਆ ਗਿਆ, ਉਸ ਦੇ ਅੰਦਰ ਫਿਰ ਬ੍ਰਹਮ ਗਿਆਨ ਪੈਦਾ ਹੁੰਦਾ ਹੈ, ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ। ਜੋ ਗੁਰੂ ਦੇ ਦੱਸੇ ਹੋਏ ਰਸਤੇ ਤੇ ਇਸ ਤਰ੍ਹਾਂ ਚੱਲਦਾ ਹੈ, ਗੁਰੂ ਮਹਾਰਾਜ ਉਸ ਉੱਤੇ ਕਿਰਪਾ ਕਰਕੇ, ਬਖਸ਼ਿਸ਼ ਕਰਕੇ ਉਸਨੂੰ ਸਾਰੀਆਂ ਹੀ ਦਾਤਾਂ ਜੋ ਉਹ ਬਖਸ਼ ਦਿੰਦੇ ਹਨ। ਆਓ ਪਿਆਰ ਨਾਲ ਇਸ ਪੰਕਤੀ ਨੂੰ ਗਾਓ, ਆਪ ਜੀ ਦੇ ਇਤਨੇ ਦਿਨ ਕੀਰਤਨ ਦੁਆਰਾ ਦਰਸ਼ਨ ਕੀਤੇ ਹਨ, ਦਾਸ ਤੋਂ ਕੋਈ ਕਿਸੇ ਕਿਸਮ ਦੀ ਅਵਗਿਆ ਹੋਈ ਹੋਵੇ, ਕੋਈ ਗੁਰਬਾਣੀ ਦੀ ਵਿਚਾਰ ਆਪਣੇ ਵੱਲੋਂ ਤੇ ਮੈਂ ਕੁਛ ਨਹੀਂ ਆਖਿਆ, ਗੁਰਬਾਣੀ ਦੀ ਵਿਚਾਰ ਕਰਦਿਆਂ ਕੋਈ ਮੇਰੇ ਤੋਂ ਭੁੱਲ ਚੁੱਕ ਹੋਈ ਹੋਵੇ, ਤਾਂ ਮੈਂ ਸੱਚੇ ਪਾਤਸ਼ਾਹ ਤੋਂ, ਗੁਰੂ ਬਾਬਾ ਜੀ ਤੋਂ ਉਸਦੀ ਖਿਮਾ ਦੀ ਯਾਚਨਾ ਕਰਦਾ ਹਾਂ। ਤਾਂ ਆਪ ਜੀ ਨੇ ਬਹੁਤ ਕਿਰਪਾ ਕੀਤੀ ਹੈ, ਦਰਸ਼ਨ ਕਰਨ ਦਾ ਮੈਨੂੰ ਸੁਭਾਗ ਬਖਸ਼ਿਆ ਹੈ, ਔਰ ਇੱਥੋਂ ਦੀਆਂ ਸੰਗਤਾਂ ਦੇ ਨਾਲ ਗੁਰੂ ਬਾਬਾ ਜੀ ਦੀ ਬਾਣੀ ਦਾ ਕੀਰਤਨ, ਵਿਚਾਰਾਂ ਸਾਂਝੀਆਂ ਕਰਨ ਦਾ ਜੋ ਮੌਕਾ ਬਖਸ਼ਿਆ ਹੈ। ਮੈਨੂੰ ਉਮੀਦ ਹੈ ਆਪ ਇਸ ਨੂੰ ਸੁਣ ਕੇ ਇਸ ਮਾਰਗ ਤੇ ਚੱਲੋਗੇ ਵੀ ਜ਼ਰੂਰ, ਕਿਉਂਕਿ ਮਹਾਰਾਜ ਨੇ ਆਖਿਆ ਮਾਰਗ ਚੱਲੇ ਤਿੰਨੀ ਸੁੱਖ ਪਾਇਆ। ਨਿਰਾ ਮਾਰਗ ਦੇ ਮੁਤਲਕ ਸੁਣ ਕੇ ਹੀ ਸੁੱਖ ਨਹੀਂ ਮਿਲ ਜਾਂਦਾ ਹੁੰਦਾ, ਮਾਰਗ ਤੇ ਚੱਲਣ ਨਾਲ ਹੀ ਕਿਤੇ ਪਹੁੰਚਿਆ ਜਾਂਦਾ ਹੁੰਦਾ।
तो गाओ, उपरंत कीर्तन दी समाप्ति।

ਪ੍ਰਭਾਤੀ ਅਤੇ ਵਿਭਾਸ ਰਾਗਾਂ ਦੇ ਸੁਮੇਲ। ਰਾਗ ਪ੍ਰਭਾਤੀ ਵਿਭਾਸ ਵਿੱਚ ਗੁਰਮਤਿ ਸੰਗੀਤ ਦੀ ਮੌਲਿਕ ਗਾਇਨ ਸ਼ੈਲੀ ਪੜਤਾਲ ਦੇ ਅੰਤਰਗਤ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਇਹ ਪਾਵਨ ਬਾਣੀ ਉਚਾਰਦੇ ਨੇ। ਜਪ ਮਨ ਹਰ ਹਰ ਨਾਮ ਨਿਧਾਨ, ਹਰ ਦਰਗਹਿ ਪਾਵਹਿ ਮਾਨ, ਜਿਨ ਜਪਿਆ ਤੇ ਪਾਰ ਪਰਾਨ।

ਵਿਭਾਸ ਤੇ ਪ੍ਰਭਾਤੀ ਰਾਗਾਂ ਦੇ ਸੁਮੇਲ ਰਾਗ ਵਿਭਾਸ ਪ੍ਰਭਾਤੀ ਦੀਆਂ ਮਧੁਰ ਸੁਰਾਵਲੀਆਂ ਵਿੱਚ ਭਗਤ ਕਬੀਰ ਜੀ ਉਪਦੇਸ਼ ਦੇ ਰਹੇ ਨੇ। ਪ੍ਰਗਟੀ ਜੋਤ ਮਿਟਿਆ ਅੰਧਿਆਰਾ, ਰਾਮ ਰਤਨ ਪਾਇਆ ਕਰਤ ਵਿਚਾਰਾ।

ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਰਾਗ ਜੈਜਾਵੰਤੀ ਦੇ ਅੰਤਰਗਤ ਵਿਸ਼ੇ ਵਿਕਾਰਾਂ ਵਿੱਚ ਗ੍ਰਸੇ ਨਾਮ ਵਿਹੂਣੇ ਮਨ ਦੀ ਦਸ਼ਾ ਦਾ ਬਿਆਨ ਕਰ ਰਹੇ ਹਨ। ਰੇ ਮਨ ਕੌਣ ਗਤ ਹੋਏ ਹੈ ਤੇਰੀ, ਇਹ ਜਗ ਮਹਿ ਰਾਮ ਨਾਮ ਸੋ ਤੋਂ ਨਹੀਂ ਸੁਨਹਿ ਕਾਨ, ਵਿਖਿਅਨ ਸਿਓ ਅਤਿ ਲੁਭਾਨ ਮਤ ਨਾਹਿਨ ਫੇਰੀ।

0: Osiris, Musa'sın dedi. Lentin karıda han, burması buru, padişahası padişah. Çevir takıt ve mal çakırı, bağını ve kodak çakırı, kalbi ve rahat tahta satırı. Şabat dalta, gyan kurtan, burası sike padişahını sahibi sınır. Bari adımlar, bari sıkarına, bari tazimine, bahut ilik sahibine, bari nimrta ve sat bhavna, namska kolyak ve satma, şirin ve Allah. ਫਿਰ ਕਿਰਪਾ ਕਰੋ ਚਾਰ ਤੋਂ ਜੀ ਸਤਨਾਮ ਸ੍ਰੀ ਵਾਹਿਗੁਰੂ ਮੁਖ ਮਸਤਕ ਰਸਨਾ ਪਵਿੱਤਰ ਕਰਨ ਲਈ ਬੇਨਤੀ ਕਰਦਾ ਹਾਂ ਸਭ ਵਿਚਾਰੋ ਸਤਨਾਮ ਸ੍ਰੀ ਵਾਹਿਗੁਰੂ ਰਾਜਾ ਸਾਹਿਬ ਬਾਬਾ ਨਾਮ ਜੀ ਮਹਾਰਾਜ ਬਾਬਾ ਭਗਵਾਨ ਦਾਸ ਸਾਹਿਬ ਜੀ ਦੀ ਪੁਨਰ ਸਿਮਰਤੀ ਅੰਦਰ ਸਾਲਾਨਾ ਬਰਸੀ ਅੰਦਰ ਜੁੜੀ ਹੋਈ ਸਾਧ ਸੰਗਤ ਜੀ ਇਹ ਬਾਬਾ ਜੀ ਦਾ ਵੀ ਕਰਮ ਹੈ ਰਾਜਾ ਸਾਹਿਬ ਜੀ ਦਾ ਔਰ ਜਿਨ੍ਹਾਂ ਤੋਂ ਵਰਸਾਏ ਹੋਏ ਨੇ ਭਾਵ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਵੀ ਲੱਖ ਲੱਖ ਸ਼ੁਕਰ ਹੈ ਜੋ ਦਿਨ ਦੇ ਅਧਿਐਨਾਂ ਦੀ ਐਡਜਸਟਮੈਂਟ ਕਰਕੇ ਥਕਾਨਾਂ ਦੀ ਪਰਵਾਹ ਨਾ ਕਰਦੇ ਹੋਏ ਆਰਾਮ ਆਸਾਇਸ਼ ਦੀ ਪਰਵਾਹ ਨਾ ਕਰਦੇ ਹੋਏ ਰਾਜਾ ਸਾਹਿਬ ਜੀ ਦੀ ਪਵਿੱਤਰ ਯਾਦ ਨੂੰ ਦਿਲ ਹਿਰਦੇ ਵਿੱਚ ਸੰਭਾਲਦੇ ਹੋਏ ਆਪ ਜੀ ਗੁਰੂ ਗ੍ਰੰਥ ਸਾਹਿਬ ਜੀ ਆਗੋ ਸ਼੍ਰਾਮ ਵਿੱਚ ਬੈਠੇ ਹਾਂ ਔਰ ਬਾਣੀ ਗੁਰੂ ਜੀ ਦੇ ਕੀਰਤਨ ਨਾਲ ਸਨੇਹ ਦਰਸਾਉਂਦੇ ਹੋਏ ਇੱਥੇ ਇਕੱਤਰ ਹੋਏ ਹਾਂ ਮੈਂ ਸਾਰਿਆਂ ਨੂੰ ਜੀਵਾਂ ਆਖਦਾ ਹੋਇਆ ਆਪ ਦਾ ਦਿਲੋਂ ਧੰਨਵਾਦੀ ਹਾਂ ਮਸ਼ਕੂਰ ਮਮਨੂਨ ਹਾਂ ਜੋ ਆਪ ਜੀ ਨੇ ਇੱਥੇ ਦਰਸ਼ਨ ਦਿੱਤੇ ਹਨ ਦਰਅਸਲ ਗੁਰਦੁਆਰੇ ਆਉਣਾ ਇੱਥੋਂ ਸਾਮਤ ਦੇਹੋ ਦਿਆਲ ਪ੍ਰਭ ਜਿੱਤ ਤੁਮੇ ਆਰਾਧਾ ਲਫ਼ਜ਼ ਅਰਾਧਾ ਨਹੀਂ ਹੈ ਅਰਾਧਾ ਤੋ ਉਸਦੀ ਅਰਾਧਨਾ ਵਾਸਤੇ ਅਸੀਂ ਇੱਥੇ ਆਏ ਹਾਂ ਸੱਚਾ ਪਾਤਸ਼ਾਹ ਰਾਮਤ ਕਰੇ ਸਾਡਾ ਬੈਠਿਆ ਸਾਡਾ ਸੁਣਿਆ ਸਾਡਾ ਗਾਵਿਆ ਉਹ ਥਾਂ ਪਾਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਕੂਲ ਚਲੇ ਜਾਣਾ ਵੀ ਬੜਾ ਕੰਮ ਹੈ ਲੇਕਿਨ ਸਕੂਲ ਜਾ ਕੇ ਬੱਚੇ ਦਾ ਬਿਲਕੁਲ ਤਰਤੀਬ ਨਾਲ ਬੈਠਣਾ ਔਰ ਸਭ ਯਾਦ ਕਰਨਾ ਇਲਾਵਾ ਅਸੀਂ ਜੋ ਮਾਸਟਰ ਟੀਚਰ ਪ੍ਰੋਫੈਸਰ ਦੱਸ ਰਿਹਾ ਹੈ ਉਧਰ ਵੱਲ ਪੂਰੀ ਸੁਰਤ ਲਾ ਕੇ ਸੁਣਨਾ ਵੀ ਉਹ ਕੀ ਕਹਿੰਦੇ ਨੇ ਨਹੀਂ ਤਾਂ ਕੇਵਲ ਜੇ ਬੱਚਾ ਟਿਫਨ ਵੀ ਲੈ ਜਾਏ ਬਸਤਾ ਵੀ ਲੈ ਜਾਏ ਕਿਤਾਬਾਂ ਵੀ ਲੈ ਜਾਏ ਤੇ ਬੈਠ ਕੇ ਆ ਜਾਏ ਤਾਂ ਪ੍ਰਾਪਤੀ ਕੁਝ ਨਹੀਂ ਹੁੰਦੀ ਦੁਨਿਆਵੀ ਦੀ ਮਿਸਾਲ ਹੈ ਇਸ ਤਰ੍ਹਾਂ ਕਈ ਵਾਰੀ ਸਤਸੰਗ ਜੀ ਮੈਨੂੰ ਮਾਫ਼ ਕਰ ਦੇਣਾ ਜਿਹੜੀ ਮੈਂ ਗੱਲ ਕਰਨ ਲੱਗਾ ਹਾਂ ਬਾਹਰੋਂ ਕਈ ਵਾਰੀ ਅਸੀਂ ਇੱਦਾਂ ਮੱਥਾ ਟੇਕ ਕੇ ਚਲ ਜਾਈਦਾ ਹੈ ਇਹ ਕਾਫੀ ਨਹੀਂ ਹੈ ਚਲੋ ਸਾਡੀ ਅਕੀਦਤ ਬਣੀ ਰਹੇ ਇਸ ਨੂੰ ਠੇਸ ਨਾ ਪਹੁੰਚੇ ਸਾਡੀ ਸ਼ਰਧਾ ਬਣੀ ਰਹੇ ਇਸ ਨੂੰ ਚੋਟ ਨਾ ਵੱਜੇ ਪਰ ਇਹ ਕਾਫੀ ਨਹੀਂ ਅੰਦਰ ਆ ਕਿਉਂਕਿ ਸਾਡੀ ਦੌੜ ਲੱਗੀ ਹੋਈ ਹੈ ਅਸੀਂ ਵੀ ਤੁਹਾਡੇ ਨਾਲ ਆਏ ਹਾਂ ਇਸ ਲਈ ਅਸੀਂ ਇਹਨੂੰ ਆਪਣੇ ਦਿਲ ਦੀ ਤਸੱਲੀ ਲਈ ਦਿਮਾਗੀ ਤੌਰ ਤੇ ਤਸ਼ੱਫੀ ਲਈ ਸਕੂਨ ਲਈ ਕਾਫੀ ਸਮਝਦੇ ਪਿੱਛੇ ਅਸੀਂ ਲੰਘੇ ਸਾਡੇ ਮੱਥਾ ਨਿਵਾ ਦਿੱਤਾ ਨਹੀਂ ਸਤਿਗੁਰੂ ਕਹਿੰਦੇ ਨੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ ਇੱਥੇ ਆਉਣ ਨਾਲ ਹੀ ਸਾਡੀ ਮਤ ਬੁੱਧ ਸਮਰੀ ਜਾਏਗੀ ਸਾਡੇ ਇੱਥੇ ਮਸਤਕ ਤੇ ਲੇਖ ਸ਼ਾਸਤਰ ਜੀ ਪੁੱਠੇ ਲਿਖੇ ਹੋਏ ਹਨ ਮੈਨੂੰ ਤੇ ਪਤਾ ਨਹੀਂ ਪੜ ਸੁਣ ਕੇ ਹੀ ਹੈ ਮਹਾਂਪੁਰਸ਼ਾਂ ਤੋਂ ਤੁਹਾਨੂੰ ਕਿਸੇ ਨੂੰ ਵੀ ਨਹੀਂ ਪਤਾ ਵੀ ਇੱਥੇ ਮੋਹਰ ਲੱਗੀ ਹੈ ਜਿਹੜੀ ਮੱਥੇ ਤੋਂ ਦੇਖੀ ਥੋੜੀ ਕਦੇ ਕਿਸੇ ਨੇ ਤੇ ਇੱਕ ਦੂਜੇ ਸਾਨੂੰ ਪੜ੍ਹਨੀ ਨਹੀਂ ਆਉਂਦੀ ਤੇ ਮੈਂ ਸਾਰ ਹੋਣਾ ਦੇ ਜਾਂ ਬੱਚੇ ਦੇ ਮੱਥੇ ਨੂੰ ਦੇਖ ਲਵਾਂ ਤੇ ਪੜ੍ਹ ਲਵਾਂ ਵੀ ਸਿੱਧੀਆਂ ਮੋਹਰਾਂ ਨੇ ਜਾਂ ਪੁੱਠੀ ਮੋਹਰ ਹੈ ਵੈਸੇ ਕਹਿੰਦੇ ਹਨ ਦੇਖਣ ਵਿੱਚ ਵੀ ਆਇਆ ਕਿ ਕਾਗਜ਼ ਦੀ ਹਿੱਕ ਤੇ ਮੋਹਰ ਦੇ ਲਫ਼ਜ਼ ਪੁੱਠੇ ਹੁੰਦੇ ਆ ਕਿਉਂਕਿ ਮੋਹਰ ਦੇ ਵਿੱਚ ਜਿਹੜੇ ਫਿੱਟ ਕੀਤੇ ਹੋਏ ਲਫ਼ਜ਼ ਨੇ ਨਾ ਅਲਫਾਜ਼ ਨੇ ਉਹ ਪੁੱਠੇ ਨੇ ਤੇ ਜਦੋਂ ਉਹ ਲੱਗ ਜਾਂਦੀ ਹੈ ਠਾਹ ਕਰਕੇ ਤੇ ਫਿਰ ਉਹ ਸਿੱਧੇ ਹੋ ਜਾਂਦੇ ਨੇ ਐਨ ਇਸੇ ਤਰ੍ਹਾਂ ਸਾਡੇ ਮਸਤਕ ਦੇ ਲੇਖ ਅਸੀਂ ਪੜ੍ਹ ਨਹੀਂ ਸਕਦੇ ਪਰ ਐਸਾ ਮਹਾਂਪੁਰਸ਼ ਵੱਡੇ ਵੱਡੇ ਸੰਤ ਮਹਾਂਪੁਰਸ਼ ਦੱਸਦੇ ਨੇ ਕਿ ਜਦੋਂ ਇੱਥੇ ਆ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਦੇ ਹਾਂ ਨਾ ਤਾਂ ਸਾਡੇ ਪੁੱਠੇ ਲੇਖ ਸਿੱਧੇ ਹੋ ਜਾਂਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਨ ਮਸਤਕ ਤੁਰ ਹਰ ਲਿਖਿਆ ਤੇਰਾ ਸਤਿਗੁਰ ਮਿਲਿਆ ਰਾਮ ਰਾਜ مل گیا نا پھر کی ہوا اگلی تو کیا اگیان اندھیرا کٹیا گرگیان کٹ بلیا ہر لدا رتن پدارت ہو کیونکہ مورا سدیا ہو گئی لفظ سدیا ہو گئے بس اگیان اندھیرا کٹیا جدو ساڈے اگیان تے چھوٹے کٹے جاننا تا پھر گیان آ کے وس جاندا ہے مثال دے طور تے گھر وچ بالکل اندھیرا ہے کوئی لائٹ نہیں جل رہی کوئی زیرو دا بلب نہیں بڑھ رہا کوئی کندیل یا موم بتی یا لیمپ نہیں بڑھ رہی دروازہ بند کر کے سی باہر گئے ہاں آئے ہاں تا بالکل کوپا نیرا بالکل کوپا نیرا لیکن آ کے تیلا دی ڈبی لبی اس نو ذرا کر رگڑیا تے اس نا چانن ہو گیا اندھیرا دور ہو گیا چانن ہو گیا اندھیرا دور ہو گیا اگیانتا ساڈے ہردے وچوں نکل گئی ہے کدوں جدو گیان دا پرکاش ہو گیا مثال دے طور تے میں نیری دی مثال دتی ہے دیوا جلے گرو گرنتھ صاحب جی کہندے نے دیوا بلے اندھیرا جائے جنہ چر دیوا نہیں بلیا نا انہ چر یہ اندھیرا ہے جنہ چر سوئچ آن کر کے لائٹ نہیں بلی اُنہ چر یہ اندھیرا ہے جنہ چر محبت کی لیمپ لائٹ نہیں بلی اُنہ چر اندھیرا ہے پھر کی جی بھگ پی ہے تو گرو گرنتھ صاحب سچا پاتشاہ فرمان کرتے ہیں دیوا جلے اندھیرا جائے دیوا بالن واسطے اسی ایتھے آنے تاکہ ساڈے من دا جڑا نیرا ہے نا کافور ہو جائے اڑ جائے رہے کوئی نہ تے جدو گیان گرو پرکاش ہو گیا تے پھر سانو یہ سب سوچی آ جانی ہے اے مانس جنم کی ہے اے کدوں ملیا ہے کنے چر بعد ملیا ہے کنے پٹکیاں دو پرمان آپ نے سرون کیتے ہوں گے میں پھر دوہرا دیوا ایک پرمان سی پھرت پھرت بولتے جو گہارو
1: فرت فرت بہتے جگہارے فرت فرت بہتے جگہارے مانس دے نہیں نان کہت مل کی دریا سمرت
0: انسان یہ تو ملن دی واری سی یکسوئی ہون دا سما سی ملاپ دا اور وصل دا ٹائم سی اس نو یاد کیوں نہیں کیتا اس لیے بابا نانک دیو کے پاتشاہ سوبے کے فرمان کرتے نے نانک کہت ملن کی بریا بریا واری ٹرن سمرت کہاں رہے اسی طرح ایک ہور پرمان آپ نے سرن کیتا سی کہ کئی جنم پہچی پتنگ ہوں یہ سانو نہیں پتا پہ کن چر اسی رہ کے ہیں چلو جی کیڑے مکوڑے کی جنم ہوں ہوا تو سڑ بھی ہونے گیا تو چھ دن پڑ گیا پر جون سے کیا نہ ہو ایک تو میں ویکے نہیں انڈیا سٹریٹ لائٹس سے سویر میں دیکھو تو ٹھیر لگے ہوئے ہوں نے جیپ جو انتظار مل گیا وہ پیدا بھی ہوئے نے لیکن انہوں نے جون بھی ختم ہو گئے جون سے تو پے ہے نا

ਕਿਸੇ ਦੀ ਮੱਛੀ ਨੂੰ ਕੁੰਡੀ ਪੈ ਗਈ ਹੈ ਤੇ ਉਹ ਆ ਗਈ ਹੈ ਨਿਕਲ ਕੇ ਪਾਣੀ ਤੋਂ ਬਾਹਰ ਜੋ ਉੱਥੇ ਮਰ ਗਈ ਹੈ ਕਿਉਂਕਿ ਉਹਦਾ ਆਧਾਰ ਪਾਣੀ ਹੈ ਉਹਦਾ ਜੀਵਨ ਪਾਣੀ ਹੈ ਉਹਦੀ ਪ੍ਰੀਤੀ ਪਾਣੀ ਨਾਲ ਹੈ ਪਾਣੀ ਤੋਂ ਕੱਢੋ ਤੇ ਮਰ ਗਈ ਪਰ ਜੂਨ ਤੱਕ ਭੋਗੀ ਨਾ

ਹੋਰ ਸਤਿਗੁਰਾਂ ਦਾ ਫਰਮਾਨ ਕਹਿੰਦੇ ਨੇ ਸੁਲਤਾਨ ਹੋਵਾਂ। ਇਹ ਜਿਹੜਾ ਰਾਜਾ ਸਾਹਿਬ ਨੇ ਬਚਨ ਕੀਤਾ ਨਾ ਦੀਵਾਨ, ਦੀਵਾਨ ਮੈਂ ਹੁਕਮ ਦੌਲਤ ਧਨ ਦੌਲਤ ਤੇ ਦੀਵਾਨ ਜੇ ਜੁਗ ਚਾਰੇ ਆਰਜਾਂ ਮਾਲ ਸ੍ਰੀ

ਸਾਈ ਸਾਈ ਵਜਣੇ ਮਰ ਧੰਨਵਾਦ ਮੈਨੂੰ ਡਾਊਟ ਸੀ ਥੋੜਾ ਜਿਹਾ ਬਹੁਤ ਮਿਹਰਬਾਨ ਧੀਆਂ ਪੁੱਤਰ ਰਿਸ਼ਤੇਦਾਰ ਤੇਰੇ ਘਰ ਵਾਲੀ ਔਰ ਤੂੰ ਪੂਰਵ ਜਨਮ ਕੇ ਮਿਲੇ ਹੋਏ ਹੋ ਤੇ ਅਖੀਰ ਵੇਲੇ ਵੀ ਕਿਸੇ ਨੇ ਨੀ ਜਾਣਾ ਜੇ ਜਾਣਾ ਤਾਂ ਕਿਵੇਂ ਜਾਣਾ ਜੇ ਮਾਤ ਪਿਤਾ ਸੁਤਮੀਤ ਨਾ

0: ਚੱਲੈ।
1: ਅੱਗੇ ਤੋਂ ਕਹਿ ਭਗਵਾਨ ਸਾਹਿਬ ਜੀ ਦੀ ਦਾਸ ਬੇਨਤੀ ਕਰਦਾ ਹੈ, ਔਰਤ ਪੂਤ ਔਰ ਦੂਤ ਕੇ ਸੂਤ, ਭਾਵੇਂ ਸਾਰੇ ਇੱਕ ਸੂਤਰ ਵਿੱਚ ਪਰੋਏ ਹੋਏ ਨੇ, ਸੂਤਰ ਵਿੱਚ ਪਰੋਏ ਹੋਏ ਨੇ, ਤੇਰੇ ਇਹ ਪੂਰਲੇ ਜਨਮਾਂ ਦੇ ਤੈਨੂੰ ਮਿਲ ਗਏ ਨੇ, ਇਹ ਦੇਖ ਵਿਭੂਤ ਨਾ ਮਾਨ ਕਰੋ। ਇਹ ਵਿਭੂਤ ਮੈਨੇ ਵਿਭੂਤੀ, ਏਡਾ ਖਜ਼ਾਨਾ ਦੇਖ ਕੇ ਤੂੰ ਮਾਨ ਗੁਮਾਨ ਅਭਿਮਾਨ ਨਾ ਕਰ। ਤੀਸਰੀ ਸਤਰ, ਪਾਪ ਪੁਰਸ਼ਾਰਥ, ਪਾਪ ਜਰਾ ਉਦਮ ਤੇ ਕਰ ਨਾ, ਪੁਰਸ਼ਾਰਥ ਮੀਨਸ ਉਦਮ ਕਰ ਤੇ ਲੈ ਪਰਮਾਰਥ, ਇਧਰ ਵਾਸਤੇ ਜਰਾ ਉਦਮ ਕਰ। ਕਹਿੰਦੇ ਵੀ ਅਸੀਂ ਰਾਤ ਦੇ ਥੱਕਿਓ ਹਾਂ, ਅਸੀਂ ਗੁਰਦੁਆਰੇ ਆ ਨਹੀਂ ਸਕੇ, ਪਰ ਰਾਤ ਦੇ ਥੱਕੇ ਜੇ ਡਿਊਟੀ ਕਰਕੇ 4 ਵਜੇ ਆਏ ਨਾ ਤੇ 5 ਵਜੇ ਬਰਾਤ ਜਾਣੀ ਆ, ਕੋਚਾਂ ਭਰ ਭਰ ਕੇ ਤੇ ਫਿਰ ਨਾਲ ਤੁਰ ਪੈਂਦੇ, ਉਦਮ ਨਹੀਂ ਥੱਕੇ ਵੀ ਤੁਸੀਂ। ਕੱਲ ਮੈਂ ਇੱਕ ਸ਼ਾਦੀ ਤੋਂ ਆਇਆ, ਉੱਥੇ ਕਾਉਂਟਲੈਸ ਗੈਦਰਿੰਗ ਸੀ ਔਰ ਸਾਰੇ ਪਹਿਲੇ ਦਿਨ ਦੇ ਕੰਮ ਕਰਕੇ ਆਇਆ ਸੀ। ਨਹੀਂ, ਗੁਰੂ ਤੋਂ ਆਉਣ ਵਾਸਤੇ ਸੁਸਤੀ ਹੈ, ਮਹਾਂਪੁਰਸ਼ਾਂ ਦੇ ਬਚਨ ਵਾਸਤੇ ਸੁਸਤੀ ਹੈ, ਤੇ ਉਹਦਾ ਅਸੀਂ ਥੱਕੇ ਹਾਂ। ਅੱਛਾ, ਫੇਰ ਜੀ ਆ ਦੇਖੋ ਨਾ, ਬੜੀ ਗੱਲ ਯਾਦ ਆ ਗਈ ਹੈ, ਕੀ ਕਰਾਂ। ਇੱਕ ਤੋਂ ਦੋ ਰਾਤ ਨੂੰ ਗੁਰਪੁਰਬ ਮਨਾ ਕੇ ਸੁੱਤੇ ਆਏ, ਸੁੱਤੇ ਸਾਰਾ 3 ਦਿਨ ਅਖੰਡ ਪਾਠ ਸਾਹਿਬ ਚੱਲਦਾ ਰਿਹਾ, ਸੇਵਾ ਚੱਲਦੀ ਰਹੀ, ਤੇ 1 ਵਜੇ ਰਾਤ ਨੂੰ ਪੁਰਬ ਮਨਾ ਕੇ ਸੌ ਗਏ। ਹੁਣ ਘਰ ਵਾਲਿਆਂ ਨੂੰ ਕਹਿੰਦਾ ਕਿ ਮੈਨੂੰ ਜਗਾਇਆ, ਮੈਂ 3 ਦਿਨ ਮੈਂ ਸੇਵਾ ਕੀਤੀ, ਮੈਂ ਤੇ ਥੱਕ ਗਿਆ ਥੱਕ ਗਿਆ। ਪਰ ਉਸ ਗ੍ਰੰਥੀ ਦਾ ਵੀ ਕਦੇ ਸੋਚਿਆ ਜਿਹੜਾ ਤੁਹਾਡੇ ਨਾਲ ਵਗਦਾ ਰਿਹਾ ਹਰ ਵੇਲੇ ਹਰ ਵੇਲੇ? ਉਹਨੂੰ ਤੁਸੀਂ ਕਹਿੰਦੇ ਤੇ 5 ਵਜੇ ਪ੍ਰਕਾਸ਼ ਕਰਨਾ, ਉਹ ਨੀ ਥੱਕਿਆ ਤੁਹਾਡੇ ਨਾਲ? ਉਹ ਵੀ ਥੱਕਿਆ। ਹਾਲਾਂਕਿ ਇੱਥੇ ਤਾਂ ਮੈਨੂੰ ਪਤਾ ਨੀ, ਆਮ ਏਦਾਂ ਹੁੰਦਾ ਭਾਈ ਸਾਹਿਬ ਜੀ ਭਾਈ ਤੁਸੀਂ ਤਿਆਰ ਵਾਰ ਤਿਆਰ ਰਹਿਣਾ ਹਰ ਵੇਲੇ, ਜਦੋਂ ਜੇ ਕੋਈ ਪਾਠੀ ਨਾ ਪਹੁੰਚਿਆ ਤਾਂ ਤੁਹਾਨੂੰ ਬਹਿਣਾ ਪੈਣਾ, ਉਹ ਤਾਂ ਡਬਲ। ਜਿਸ ਬੰਦੇ ਨੂੰ ਆਪਣੀ ਡਿਊਟੀ ਦਾ ਨੀ ਪਤਾ ਕਿਹੜੇ ਵੇਲੇ ਲੱਗ ਜਾਣੀ ਆ, ਉਹ ਕਦੋਂ ਸੌ ਸਕਦਾ? ਉਹ ਨੀ ਥੱਕਿਆ? ਨਹੀਂ, ਕ੍ਰਾਂਤੀ ਤੈਂ ਆ ਕੇ ਪ੍ਰਕਾਸ਼ ਹੀ ਕਰਨਾ 4:30 ਵਜੇ। ਜੇ ਉਹ ਕਹਿ ਕੇ ਥੋੜੇ ਜਿਹਾ ਲੇਟ ਹੋ ਗਿਆ, ਮੈਂ ਵੀ ਥੱਕ ਗਿਆ, ਤਾਂ ਉਹਦੀ ਹਾਜ਼ਰੀ ਖਿੱਚ ਲੈਣਾ। ਖੈਰ, ਇੱਧਰ ਆਉਣ ਲਈ ਥਕਾਵਟ ਨਹੀਂ ਚਾਹੀਦੀ। ਗੁਰਪੁਰਬ ਮਨਾ ਲਿਆ, 1 ਤੋਂ 2 ਮਨਾ ਲਿਆ ਤੇ 5 ਵਜੇ ਫੇਰ ਵੀ ਮੱਥਾ ਟੇਕ ਦੇ ਆ ਕੇ, ਕਿਉਂਕਿ ਪਾਪ ਪੁਰਸ਼ਾਰਥ ਲੈ ਪਰਮਾਰਥ ਇਹਦੀ ਪ੍ਰਾਪਤੀ ਤੇ ਉਦਮ ਨਾਲ ਹੀ ਹੈ। ਉਦਮ ਕਰਦਿਆਂ ਜਿਉ ਤੂੰ, ਤਮਾਮ ਦਿਆਂ ਸੁਖ ਪੁੰਜ, ਧਿਆਨ ਧਿਆਨ ਪ੍ਰਭੂ ਮਿਲੇ ਨਾਨਕ ਤੇਰੀ ਚਿੰਤ। ਪਾਪ ਪੁਰਸ਼ਾਰਥ ਲੈ ਪਰਮਾਰਥ ਸਮਝ ਯਥਾਰਥ, ਧਿਆਨ ਕਰੋ ਪੁਰਸ਼ਾਰਥ ਨੂੰ ਪਰਮਾਰਥ ਨਾਲ ਜੋੜ ਔਰ ਇਸ ਨੂੰ ਯੋਗ ਸਮਝ ਪਏ, ਇਹੀ ਤਰੀਕਾ ਹੈ। ਅਗਲੀ ਬਾਤ ਕਹਿੰਦੇ ਨੇ, ਆਤਮ ਰੰਗ ਕੇ ਅੰਗ ਕੋ ਪਾ ਕਰ, ਆਤਮਾ ਦੇ ਰੰਗ ਨੂੰ ਪਾ ਕਰ। ਭਗਵਾਨ ਦਾਸ ਜੀ ਕਹਿੰਦੇ ਨੇ ਤੇ ਮੈਂ ਪਰਮਾਤਮਾ ਨੂੰ ਪਾ ਲਿਆ, ਆਪਕੋ ਸਤਨਾਮ ਸ੍ਰੀ ਵਾਹਿਗੁਰੂ। ਉਸਦੇ ਆਤਮ ਰੰਗ ਵਿੱਚ ਮੈਂ ਆਪਣੀ ਆਤਮਾ ਰੰਗੀ ਲਈ ਹੈ, ਰੰਗੀ ਗਈ ਹੈ, ਤੇ ਇਹ ਲਾਲ ਰੰਗ ਜਿਸ ਕੋ ਲੱਗਾ ਜਿਸ ਕੇ ਵਿੱਚ ਭਾਗਾ ਮੈਲਾ ਕਦੇ ਨਾ ਹੋਵੇ ਇਹਦਾ ਲਾਗੇ ਦਾਤਾ, ਉਹ ਮੈਂ ਪਾ ਲਿਆ। ਤਾਂ ਕਹਿੰਦਾ ਹੁਣ ਜਿਵੇਂ ਜੋ ਰੰਗ ਚੜ ਗਿਆ ਨਾ ਚਲੂਲਾ ਰੰਗ, ਤੇ ਮੈਂ ਅਪਾਰ ਸ੍ਰੀ ਵਾਹਿਗੁਰੂ ਜੀ ਨੂੰ ਪਾ ਲਿਆ। ਦੇਖੋ ਬਚਨ ਇਹ ਹੈ ਭਾਈ, ਦੌਲਤ ਵੀ ਕਮਾਉਣੀ ਹੈ, ਗੁਰੂ ਹਰਗੋਬਿੰਦ ਜੀ ਕਹਿੰਦੇ ਨੇ ਰੁਜ਼ਗਾਰ ਹੈ, ਰੁਜ਼ਗਾਰ ਹੈ, ਧੀਆਂ ਪੁੱਤਰ ਵੀ ਚਾਹੀਦੇ ਨੇ, ਕਿਉਂਕਿ ਇਹਦੇ ਨਾਲ ਮਿਸਾਲ ਲੈਣਾ ਸਾਡਾ। ਲੇਕਿਨ ਪਰਮਾਤਮਾ ਦੇ ਦਰ ਵਿੱਚ ਤਾਂ ਹੀ ਜੋੜ ਬਣੇਗਾ ਜੇ ਉਸਨੂੰ ਯਾਦ ਕਰੀਏ। ਸੁੱਤੀ ਗੰਢ ਪਵੇ ਸੰਸਾਰ, ਸਿਫਤੀ ਗੰਢ ਪਵੇ ਦਰਬਾਰ। ਸਮਾਪਤੀ ਕਰਦਾ ਹੋਇਆ ਬੇਨਤੀ ਕਰਦਾ ਹਾਂ ਕਿ ਬਾਬਾ ਜੀ ਇਹ ਗੱਲ ਕਹਿੰਦੇ ਸਨ, ਮੈਂ ਜੈਸਾ ਪੜ੍ਹਿਆ, ਸੰਸਾਰ ਜਿੰਨਾ ਚਿੱਤ ਨਹੀਂ ਲਾਣਾ, ਪਰ ਇਹ ਤੂੰ ਚਿੱਤ ਉਚਾਰ ਵੀ ਨਹੀਂ ਕਰਨਾ। ਗ੍ਰਸਤ ਤਿਆਗ ਨਹੀਂ ਹੈ, ਗ੍ਰਸਤੀ ਆ, ਗ੍ਰਸਤੀ ਚ ਰਹਿਣਾ ਹੈ, ਰਹਿੰਦੇ ਰਹਿੰਦੇ ਉਸਨੂੰ ਪ੍ਰਾਪਤ ਕਰਨਾ ਹੈ। ਜਿਵੇਂ ਗੋਇਲ ਇੱਕ ਆਇਆ ਹੈ ਭਾਵ ਅਫਲਦ ਗਾਈਆਂ ਮੱਝਾਂ ਚਰਾਉਣ ਵਾਲਾ ਗੋਇਲ ਆਇਆ, ਗੋਇਲ ਕਿੱਥੇ ਚਰਾਗਾ ਵਿੱਚ ਆਇਆ, ਔਰ ਉਸਨੇ ਬੜੀ ਦੂਰ ਦੂਰ ਤੱਕ ਛੱਡ ਦਿੱਤੇ ਨੇ ਪਸ਼ੂ, ਪਰ ਉਸਨੂੰ ਪਤਾ ਵੀ ਹੈ ਕਿ ਮੈਂ ਮੁੜ ਕੇ ਵੀ ਜਾਣਾ ਹੈ। ਗੋਇਲ ਆਇਆ, ਗੋਇਲ ਕਿਆ ਸੰਸਾਰ ਮੁਲ ਪੁੰਨੀ ਚੱਲਣਾ, ਸਵੇਰ ਤੇ ਇਸਨੇ ਪਸ਼ੂ ਛੱਡੇ ਹੋਏ ਨੇ ਚਰਾਗਾ ਅੰਦਰ, ਸ਼ਾਮ ਪੈ ਗਈ ਹੁਣ ਵਾਪਸ ਜਾਣਾ। ਇਸੇ ਤਰ੍ਹਾਂ ਸਾਡਾ ਅਸੀਂ ਇੱਥੇ ਆਏ ਹਾਂ ਔਰ ਇਸ ਤੋਂ ਵਾਪਸ ਜਾਣਾ ਹੈ, ਪਰ ਕਰਨਾ ਇਹ ਹੈ ਤੂੰ ਕਹਿ

ਉਹ ਚਾਹੇ ਇੱਕ ਕੰਗਲੇ ਨੂੰ ਪਾਤਸ਼ਾਹ ਬਣਾ ਦੇਵੇ, ਚਾਹੇ ਰਾਜਿਆਂ ਤੋਂ ਭੀਖ ਮੰਗਾ ਦੇਵੇ ਕੰਗਲਾ ਘਰ ਦੇ। ਗੁਰੂ ਨਾਨਕ ਪਾਤਸ਼ਾਹ ਜੀ ਦੀ ਨਜ਼ਰ ਹੋਈ ਸੀ ਇੱਕ ਬੱਚੇ ਤੇ, ਜਿਸ ਨੇ ਸਾਹਿਬ ਦੇ ਚਰਨਾਂ ਵਿੱਚ ਆ ਕੇ ਭੁੰਨੇ ਹੋਏ ਛੋਲੇ ਰੱਖੇ, ਪਰਾਲੀ ਵੀ ਛਾ ਦਿੱਤੀ, ਬੈਠਣ ਲਈ ਥਾਂ ਦਿੱਤੀ, ਤੇ ਸਤਿਗੁਰਾਂ ਨੇ ਉਹਦਾ ਪਿਆਰ ਵੇਖ ਕੇ ਉਸ ਨੂੰ ਕਿਹਾ ਸੀ ਆਓ ਬੈਠ ਸੁਲਤਾਨ। ਮੁਖ ਤੋਂ ਨਿਕਲ ਗਿਆ ਬਈ ਤੂੰ ਬੇਸ਼ੱਕ ਗਰੀਬ ਹੈ ਪਰ ਤੇਰਾ ਮਨ ਤਾਂ ਰਾਜਿਆਂ ਵਾਲਾ ਹੈ, ਤੂੰ ਏਡੀ ਸੇਵਾ ਸਾਡੀ ਕੀਤੀ ਹੈ। ਗੁਰੂ ਨਾਨਕ ਦੇ ਵਾਕ, ਔਰ ਉਸ ਤੋਂ ਦੂਸਰੇ ਦਿਨ ਹੀ ਉਸ ਨੂੰ ਰਾਜ ਭਾਗ ਪ੍ਰਾਪਤ ਹੋ ਗਏ। ਇਹ ਉਸ ਦੇ ਹੱਥ ਵਿੱਚ ਹੈ, ਕਿਸੇ ਨੂੰ ਕੰਗਲੇ ਤੋਂ ਪਾਤਸ਼ਾਹ ਬਣਾ ਦਿੰਦਾ ਤੇ ਕਿਸੇ ਪਾਤਸ਼ਾਹ ਨੂੰ ਭੀਖ ਮੰਗਣ ਵਿੱਚ ਵੀ ਕੋਈ ਭੀਖ ਦਿੰਦਾ ਨਹੀਂ। ਨਦਰ ਉਪੱਠੀ ਜੇ ਕਰੇ, ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ ਜੋ ਸ਼ਾਹਜਹਾਨ ਤੇ ਵੀ ਚੁੱਕਦਾ। ਜਦੋਂ ਔਰੰਗਜ਼ੇਬ ਨੇ ਆਪਣੇ ਪਿਤਾ ਨੂੰ ਕੈਦ ਵਿੱਚ ਪਾ ਲਿਆ ਤਾਂ ਹੁਕਮ ਸੀ ਕਿ ਜਿਹੜਾ ਇਸ ਨੂੰ ਮੰਗਿਆ ਵੀ ਰੋਟੀ ਦੇਵੇਗਾ ਉਹਦਾ ਵੀ ਜਨ ਬੱਚਾ ਪੀੜ ਦਿੱਤਾ ਜਾਏਗਾ। ਤੇ ਇਤਿਹਾਸ ਵਿੱਚ ਲਿਖਿਆ ਕਿ ਸ਼ਾਹਜਹਾਨ ਇੱਕ ਹੋਲਾਂ ਦੇ ਛੋਲੀਏ ਦੇ ਖੇਤ ਨੂੰ ਜਦੋਂ ਮੂੰਹ ਮਾਰਨ ਲੱਗਾ, ਕਿਉਂਕਿ ਮੁਸ਼ਕਾਂ ਬਾਹਾਂ ਬਣੀਆਂ ਹੋਈਆਂ ਸਨ, ਤੇ ਜਿਉਂ ਮੂੰਹ ਮਾਰਨ ਲੱਗਾ ਤੇ ਦਰਬਾਨ ਨੇ ਵੱਟ ਕੇ ਚਪੇੜ ਮਾਰੀ, ਆਖਿਆ ਬਾਦਸ਼ਾਹ ਦਾ ਹੁਕਮ ਨਹੀਂ। ਉਸ ਵੇਲੇ ਗੁਰੂ ਨਾਨਕ ਦੀ ਬਾਣੀ ਯਾਦ ਆਈ ਕਿ ਨਦਰ ਉਹ ਪੁੱਠੀ ਜੇ ਕਰੇ, ਸੁਲਤਾਨਾ ਘਾਉ ਕਰਾਏ ਦਾ ਦਰ ਮੰਗਣ ਭਿੱਖ ਨਾ ਪਾਏ। ਬਾਦਸ਼ਾਹ ਭਿੱਖਿਆ ਮੰਗੇ ਔਰ ਭਿੱਖਿਆ ਵੀ ਨਾ ਮਿਲੇ, ਇਹ ਵੀ ਉਹਦੇ ਹੁਕਮ ਵਿੱਚ ਹੈ। ਇਸ ਲਈ ਇਹ ਨਿਰੰਕਾਰ ਦੇ ਹੱਥ ਵਿੱਚ ਹੈ ਔਰ ਉਹਦੇ ਕੋਲੋਂ ਹਰ ਵੇਲੇ ਡਰ ਕੇ ਰਹਿਣਾ।

ਅਜੇ ਗੁਰਿਆਈ ਨਹੀਂ ਪ੍ਰਾਪਤ ਹੋਈ। ਗੁਰੂ ਨਾਨਕ ਦੇ ਚਰਨਾਂ ਵਿੱਚ ਰਾਤ ਦਿਨ ਸੇਵਾ ਵਿੱਚ ਲੀਨ ਹਨ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਬੇਨਤੀ ਕੀਤੀ ਧੰਨ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਵਿੱਚ, ਮਹਾਰਾਜ ਸੁਣ ਸਮਾਧੀਆਂ ਦੇ ਦਰਸ਼ਨ ਕਰਾਓ। ਜਿਹੜੇ ਮੁੱਖੋਂ ਤਾਂ ਕੁਝ ਨਹੀਂ ਬੋਲਦੇ ਪਰ ਉਹਨਾਂ ਦੇ ਰੋਮ ਰੋਮ ਵਿੱਚੋਂ ਆਵਾਜ਼ ਆ ਰਹੀ ਹੈ ਸਤਨਾਮ ਵਾਹਿਗੁਰੂ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਪੁਰਖਾ, ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੂੰ ਪੁਰਖਾ ਕਰਕੇ ਬੁਲਾਉਂਦੇ ਸੀ। ਕਹਿਣ ਲੱਗੇ ਪੁਰਖਾ ਨੇਤਰ ਮੂੰਦ, ਨੇਤਰ ਮੂੰਦੇ ਸਮਾਧੀ ਲੱਗੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਿਹਰ ਦਾ ਹੱਥ ਰੱਖਿਆ ਤੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਕੀ ਤੱਕਦੇ ਹਨ, ਜਾ ਰਹੇ ਹਨ ਕਿਤੇ, ਤੇ ਰਸਤੇ ਵਿੱਚ ਕੀ ਤੱਕਿਆ ਕਿ ਜਿਨ੍ਹਾਂ ਮਨੁੱਖਾਂ ਦੇ ਹੱਥ ਵੀ ਕਾਲੇ ਹਨ ਤੇ ਮੂੰਹ ਵੀ ਕਾਲੇ ਹਨ, ਉਹਨਾਂ ਨੂੰ ਪੁੱਛਿਆ ਭਾਈ ਸੁਣ ਸਮਾਧੀ ਦੇ ਦਰਸ਼ਨ ਕਿੱਥੇ ਹੋਣਗੇ, ਅਖੇ ਅੱਗੇ ਚਲਾ ਜਾ। ਅੱਗੇ ਜਾ ਕੇ ਕੀ ਤੱਕਿਆ ਕਿ ਸੂਰ ਦੇ ਮੂੰਹ ਵਾਲੇ ਲੋਕ ਫਿਰਦੇ ਹਨ, ਜਿਨ੍ਹਾਂ ਦੇ ਮੂੰਹ ਸੂਰ ਵਰਗੇ ਹਨ। ਉਹਨਾਂ ਨੂੰ ਪੁੱਛਣ ਲੱਗੇ ਭਾਈ ਸੁਣ ਸਮਾਧੀਆਂ ਦੇ ਦਰਸ਼ਨ ਕਿੱਥੇ ਹੋਣਗੇ, ਅਖੇ ਅੱਗੇ ਚਲੇ ਜਾਓ। ਅੱਗੇ ਤੁਰ ਪਏ, ਅੱਗੇ ਐਸੇ ਪੁਰਸ਼ ਆਏ ਜਿਨ੍ਹਾਂ ਦੇ ਮੁੱਖ ਦੂਸਰੇ ਪਾਸੇ ਪਿੱਠ ਪਾਸੇ ਲੱਗੇ ਹੋਏ ਹਨ। ਉਹਨਾਂ ਨੂੰ ਪੁੱਛਿਆ ਬਈ ਸੁਣ ਸਮਾਧੀਆਂ ਦੇ ਦਰਸ਼ਨ ਕਰਨੇ ਹਨ, ਅਖੇ ਅੱਗੇ ਚਲੇ ਜਾਓ, ਅੱਗੇ ਮਿਲਣਗੇ। ਉਸ ਤੋਂ ਅੱਗੇ ਜਾ ਕੇ ਕੀ ਤੱਕਿਆ, ਐਸੇ ਲੋਕ ਹਨ ਕਿ ਜਿਨ੍ਹਾਂ ਦੀ ਧੌਣਾਂ ਵਿੱਚ ਕਿੱਲੇ ਥੁੱਕੇ ਹੋਏ ਹਨ। ਭਾਵ ਧੌਣ ਨਾ ਐ ਹੁੰਦੀ ਏ, ਨਾ ਐ ਹੁੰਦੀ ਏ, ਨਾ ਨਿਉਂਦੀ ਹੈ। ਉਹਨਾਂ ਨੂੰ ਜਾ ਪੁੱਛਿਆ ਕੋਈ ਸੁਣ ਸਮਾਧੀਆਂ ਦੇ ਦਰਸ਼ਨ ਕਿੱਥੇ ਹੋਣਗੇ, ਇੱਥੇ ਅੱਗੇ ਚਲੇ ਜਾਓ। ਅੱਗੇ ਜਾ ਕੇ ਕੀ ਤੱਕਿਆ ਕਿ ਮਨੁੱਖ ਪੁੱਠੇ ਲਟਕੇ ਹੋਏ ਹਨ ਔਰ ਲੜਕੀਆਂ ਉਸ ਦਾ ਮਾਸ ਖਾ ਰਹੀਆਂ ਹਨ, ਤੁਰਨ ਤੁਰਨ ਕੇ ਮਾਸ ਖਾ ਰਹੀਆਂ ਹਨ। ਬੜੇ ਹੈਰਾਨ ਹੋਏ, ਸੁਣ ਸਮਾਧੀਆਂ ਦੀ ਥਾਂ ਪੁੱਛੀ। ਉਹਨਾਂ ਨੇ ਵੀ ਕਿਹਾ ਭਾਈ ਅੱਗੇ ਚਲੇ ਜਾਓ, ਅੱਗੇ ਦਰਸ਼ਨ ਜ਼ਰੂਰ ਹੋ ਜਾਣਗੇ। ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਅੰਤਰ ਧਿਆਨ ਹੋਏ ਹੋਏ ਜਦੋਂ ਇਸ ਤੋਂ ਅੱਗੇ ਗਏ ਤਾਂ ਕੀ ਤੱਕਿਆ ਕਿ ਬੜਾ ਸੁੰਦਰ ਰਮਣੀਕ ਅਸਥਾਨ ਹੈ, ਜਿੱਥੇ ਬੜੀ ਸੁੰਦਰ ਵਿਛਾਈ ਵੀ ਹੋਈ ਹੋਈ ਹੈ ਤੇ ਜਾਪਦਾ ਜਿਵੇਂ ਕੋਈ ਹੁਣੇ ਕੋਈ ਮਹਾਂਪੁਰਖ ਆਉਣ ਵਾਲੇ ਹਨ। ਮਨ ਵਿੱਚ ਸੋਚ ਹੀ ਰਹੇ ਸਨ ਕਿ ਇਤਨੇ ਨੂੰ ਉਹ ਸੱਤ ਪੁਰਸ਼ ਮਹਾਂਪੁਰਖ ਆਏ ਤੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਪੁੱਛਣ ਲੱਗੇ। ਗੁਰੂ ਅੰਗਦ ਦੇਵ ਪਾਤਸ਼ਾਹ ਪੁੱਛਣ ਲੱਗੇ ਕਿਉਂ ਜੀ ਸੁਣ ਸਮਾਧੀਏ ਤੁਸੀਂ ਹੋ ਮਹਾਂਪੁਰਖ? ਉਹ ਕਹਿਣ ਲੱਗੇ ਸਾਨੂੰ ਦੱਸਣ ਦੀ ਲੋੜ ਨਹੀਂ, ਸਾਡੇ ਸਰੀਰ ਨਾਲ ਕੰਨ ਲਾ ਕੇ ਵੇਖੋ ਤੇ ਗੁਰਮੁਖ ਰੋਮ ਰੋਮ ਹਰ ਧਿਆਵੈ। ਇੱਕ ਇੱਕ ਸਰੀਰ ਦੇ ਰੋਮ ਵਿੱਚੋਂ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਦੀ ਆਵਾਜ਼ ਆ ਰਹੀ ਹੈ। ਦਰਸ਼ਨ ਕੀਤੇ, ਤਨ ਮਨ ਠਰ ਗਿਆ ਤੇ ਫਿਰ ਬੇਨਤੀ ਕੀਤੀ, ਮਹਾਰਾਜ ਜਦੋਂ ਮੈਂ ਰਸਤੇ ਵਿੱਚ ਆਇਆ ਕੁਝ ਪੁਰਸ਼ ਐਸੇ ਵੇਖੇ ਹਨ ਜਿਨ੍ਹਾਂ ਦੇ ਮੁੱਖ ਕਾਲੇ ਸਨ, ਇਹ ਕੀ ਕਾਰਨ ਹੈ, ਉਹਨਾਂ ਦੇ ਮੁੱਖ ਅਤੇ ਹੱਥ ਕਿਉਂ ਕਾਲੇ ਸਨ? ਤਾਂ ਉਹ ਕਹਿਣ ਲੱਗੇ ਭਾਈ ਉਹਨਾਂ ਲੋਕਾਂ ਨੇ ਵਿਪਤਾ ਵਿੱਚ, ਦੁੱਖਾਂ ਵਿੱਚ, ਭਉਜਲ ਵਿੱਚ ਅਰਦਾਸਾਂ ਤਾਂ ਕੀਤੀਆਂ ਉਸ ਈਸ਼ਵਰ ਦੇ ਅੱਗੇ, ਪ੍ਰਾਰਥਨਾ ਕੀਤੀ ਮਹਾਰਾਜ ਕਿਰਪਾ ਕਰੋ ਤੇ ਮੇਰਾ ਦੁੱਖ ਹਰਨ ਹੋ ਜਾਵੇ, ਮੈਂ ਗੁਰੂ ਕੀਆਂ ਸੰਗਤਾਂ ਨੂੰ ਲੰਗਰ ਛਕਾਵਾਂਗਾ, ਗੁਰੂ ਕਾ ਪਾਠ ਕਰਾਵਾਂਗਾ,
ਜਾਂ ਕੋਈ ਹੋਰ ਸੇਵਾ ਕਰਾਂਗਾ। ਮੰਨਤਾਂ ਤਾਂ ਮੰਨੀਆਂ, ਪਰ ਜਦੋਂ ਕਾਰਜ ਹੋ ਗਿਆ ਉਦੋਂ ਫਿਰ ਗੁਰੂ ਕੀ ਮੰਨਤ ਦਿੱਤੀ ਨਹੀਂ, ਬਚਨ ਕਰਕੇ ਮੁਕਰ ਗਏ ਹਨ। ਇਸ ਲਈ ਉਹਨਾਂ ਦੇ ਹੱਥ ਵੀ ਕਾਲੇ ਹੋ ਗਏ, ਉਹਨਾਂ ਦੇ ਮੁਖ ਵੀ ਇੱਥੇ ਵੀ ਤੇ ਦਰਗਾਹ ਵਿੱਚ ਵੀ ਕਾਲੇ ਰਹਿੰਦੇ ਹਨ। ਉਚਾਰਨ ਕਰੋ ਸ੍ਰੀ ਮਹਾਰਾਜ। ਮੈਂ ਇੱਕ ਹੋਰ ਵੀ ਵੇਖਿਆ ਕਿ ਕੁਝ ਲੋਕ ਸੂਰ ਦੇ ਮੁਖ ਵਾਲੇ ਸਨ, ਉਹ ਕਿਉਂ ਉਹਨਾਂ ਨੂੰ ਐਸੀ ਭੈੜੀ ਜੂਨੀ ਪਾਣੀ ਪਈ? ਤੇ ਉਹ ਮਹਾਂਪੁਰਖ ਕਹਿਣ ਲੱਗੇ, ਭਾਈ ਉਹਨਾਂ ਨੇ ਮਨੁੱਛਾ ਜਨਮ ਪ੍ਰਾਪਤ ਕਰਕੇ ਕੋਈ ਪੁੰਨ ਦਾਨ ਨਹੀਂ ਕੀਤਾ, ਸਗੋਂ ਭਲੇ ਪੁਰਸ਼ਾਂ ਦੀ ਨਿੰਦਿਆ ਹੀ ਕਰਦੇ ਰਹੇ ਹਨ, ਚੁਗਲੀ ਹੀ ਕਰਦੇ ਰਹੇ ਹਨ, ਕਿਸੇ ਦਾ ਸਵਾਰਿਆ ਨਹੀਂ, ਜੇ ਹੋ ਸਕਿਆ ਤਾਂ ਕਿਸੇ ਦਾ ਬਣਿਆ ਹੋਇਆ ਕੰਮ ਵਿਗਾੜ ਦਿੱਤਾ। ਜਿਵੇਂ ਜਪਜੀ ਸਾਹਿਬ ਦੀ ਬਾਣੀ ਵਿੱਚ ਮਹਾਰਾਜ ਕਹਿੰਦੇ ਹਨ, ਅਸੰਖ ਗੱਲ ਵੱਢ ਹੱਤਿਆ ਕਮਾਈ। ਕਿਸੇ ਦੀ ਗੱਲ ਬਣ ਰਹੀ ਹੋਵੇ ਤੇ ਜਾ ਕੇ ਵਿਘਨ ਪਾ ਦੇਣਾ, ਉਸ ਗੱਲ ਨੂੰ ਕੱਟ ਦੇਣਾ, ਇਹ ਵੀ ਇੱਕ ਹੱਤਿਆ ਹੈ। ਉਚਾਰਨ ਕਰੋ ਸ੍ਰੀ। ਉਹਨਾਂ ਨੇ ਸਾਰੀ ਉਮਰ ਨਿੰਦਿਆ ਚੁਗਲੀ ਹੀ ਕੀਤੀ ਹੈ, ਜਿਸ ਕਰਕੇ ਉਹਨਾਂ ਨੂੰ ਮੁੱਖ ਸੂਰ ਵਾਲੇ ਪ੍ਰਾਪਤ ਹਨ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਫਿਰ ਪੁੱਛਣ ਲੱਗੇ, ਮਹਾਰਾਜ ਉਸ ਤੋਂ ਅੱਗੇ ਆ ਕੇ ਮੈਂ ਵੇਖਿਆ ਕਈਆਂ ਮਨੁੱਖਾਂ ਦੇ ਮੁੱਖ ਪਿੱਠ ਪਿੱਛੇ ਲੱਗੇ ਹੋਏ ਸਨ, ਇਹਦਾ ਕੀ ਕਾਰਨ ਹੈ, ਉਹ ਕੌਣ ਹਨ? ਤਾਂ ਉਹਨਾਂ ਸੁਣ ਸਮਾਧੀਆਂ ਨੇ ਦੱਸਿਆ ਕਿ ਇਹ ਪੁੰਨ ਦਾ ਸਦਕਾ, ਇਹਨਾਂ ਪਿਛਲੇ ਜਨਮ ਵਿੱਚ ਚੰਗੇ ਕਰਮ ਕੀਤੇ, ਇਸ ਜਨਮ ਮਨੁੱਖਾ ਜਨਮ ਵਿੱਚ ਧਨ ਦੌਲਤ ਮਹਿਲ ਮਾੜੀਆਂ ਇੱਜ਼ਤ ਸਤਿਕਾਰ ਬਹੁਤ ਮਿਲਿਆ, ਪਰ ਉਸ ਮਾਇਆ ਵਿੱਚੋਂ ਕਦੇ ਵੀ ਕੋਈ ਇੱਕ ਪੈਸਾ ਵੀ ਚੰਗੇ ਕੰਮ ਤੇ ਨਹੀਂ ਲਾਇਆ। ਜੇ ਕੋਈ ਮਹਾਂਪੁਰਖ ਆਇਆ ਨਮਸਕਾਰ ਨਹੀਂ ਕੀਤੀ, ਜੇ ਕੋਈ ਮੰਗਤਾ ਆਇਆ ਕੁਝ ਲੋੜਵੰਦ ਆਇਆ ਪ੍ਰਾਰਥਨਾ ਕੀਤੀ ਹੈ, ਇਹਨਾਂ ਨੇ ਮੁੱਖ ਮੋੜ ਲਿਆ, ਉਹਦੇ ਵੱਲ ਵੇਖਿਆ ਤੱਕ ਨਹੀਂ। ਗਰੀਬ ਦਾ ਮੁੱਖ ਜੋ ਹੈ ਇਹ ਗੁਰੂ ਨਾਨਕ ਦੀ ਗੋਲਕ ਹੈ, ਜਿਸ ਨੇ ਗੁਰੂ ਨਾਨਕ ਦੀ ਗੋਲਕ ਵਿੱਚ ਪਾਣਾ ਹੋਵੇ ਉਹ ਗਰੀਬ ਦੇ ਮੁੱਖ ਵਿੱਚ ਪਾਵੇ, ਭੁੱਖੇ ਨੂੰ ਪ੍ਰਸਾਦ ਛਕਾਓ, ਵਸਤਰ ਲੈ ਦਿਓ, ਉਹਦੀ ਲੋੜ ਨੂੰ ਪੂਰਾ ਕਰੋ, ਤੇ ਜੇ ਧਨ ਹੁੰਦਿਆਂ ਸੌਂਦਿਆਂ ਉਸ ਲੋੜਵੰਦ ਦੇ ਕੋਲੋਂ ਮੂੰਹ ਮੋੜ ਲਈਏ ਤਾਂ ਅਗਲਾ ਜਨਮ ਫਿਰ ਪਿੱਠ ਦੇ ਪਿੱਛੇ ਮੂੰਹ ਲੱਗਦਾ ਹੈ, ਪੁੱਠੇ ਪਾਸੇ ਮੂੰਹ ਲੱਗਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਕਦੇ ਗੁਰੂ ਪੀਰ ਦੇ ਚਰਨਾਂ ਤੇ ਜਾ ਕੇ ਮੱਥਾ ਨਹੀਂ ਟੇਕਿਆ ਸ਼ਰਧਾ ਦੇ ਨਾਲ, ਕਦੇ ਮਹਾਂਪੁਰਖਾਂ ਦੀ ਸੰਗਤ ਨਹੀਂ ਕੀਤੀ, ਡਡਵਤ ਨਹੀਂ ਕੀਤੀ, ਕਦੇ ਕੋਈ ਚੰਗਾ ਕੰਮ ਨਹੀਂ ਕੀਤਾ, ਇਹ ਸਿਰ ਗੁਰੂ ਦੇ ਦਰ ਤੇ ਨਹੀਂ ਝੁਕਿਆ, ਇਸ ਲਈ ਇਹ ਮੁੱਖ ਪਿੱਛੇ ਪਾਸੇ ਜਾ ਲੱਗਿਆ। ਉਚਾਰਨ ਕਰੋ ਸ੍ਰੀ। ਫਿਰ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਬੇਨਤੀ ਕੀਤੀ ਭਈ ਉਸ ਤੋਂ ਅੱਗੇ ਆ ਕੇ ਬੜਾ ਅਚਰਜ ਲੀਲਾ ਦੇਖੀ ਹੈ ਕਿ ਮਨੁੱਖ ਪੁੱਠੇ ਲਟਕੇ ਹੋਏ ਸਨ ਤੇ ਅਪਛਰਾਂ ਉਹਨਾਂ ਦਾ ਮਾਸ ਤਰੁਣ ਤਰੁਣ ਕੇ ਕੱਟ ਕੱਟ ਕੇ ਖਾ ਰਹੀਆਂ ਸੀ, ਤੇ ਉਹ ਬੜਾ ਕੁਰਲਾ ਰਹੇ ਸਨ, ਬੜੀਆਂ ਚੀਕਾਂ ਮਾਰ ਰਹੇ ਸਨ, ਬੜੇ ਦੁਖੀ ਹੋ ਰਹੇ ਸਨ। ਉਹ ਕੌਣ ਸਨ? ਇਹ ਸੁਣ ਸਮਾਧੀ, ਇਹ ਗੁਰੂ ਕੇ ਲਾਲ ਗੁਰਮੁਖ ਜਨ ਇਹ ਕਹਿਣ ਲੱਗੇ, ਭਾਈ ਉਹਨਾਂ ਨੇ ਮਨੁੱਛਾ ਜਨਮ ਪ੍ਰਾਪਤ ਕਰਕੇ ਕੋਈ ਕਾਰ ਵਿਹਾਰ ਨਹੀਂ ਕੀਤਾ, ਦੀਆਂ ਭੈਣਾਂ ਦੇ ਉਹਨਾਂ ਨੇ ਪੈਸੇ ਵੱਟੇ ਹਨ, ਮੁੱਲ ਵੱਟੇ ਹਨ, ਤੇ ਉਹ ਬਦਲਾ ਲੈਣ ਲਈ ਹੁਣ ਉਹ ਜਿਹੜੀਆਂ ਧੀਆਂ ਹਨ ਉਹ ਉਹਨਾਂ ਦਾ ਮਾਸ ਤਰੁਣ ਤਰੁਣ ਕੇ ਖਾ ਰਹੀਆਂ ਹਨ, ਉਹਨਾਂ ਕੋਲੋਂ ਬਦਲਾ ਲੈ ਰਹੀਆਂ ਹਨ। ਉਚਾਰਨ ਕਰੋ ਸ੍ਰੀ। ਇਸ ਲਈ ਹਰ ਵੇਲੇ ਉਸ ਨਿਰੰਕਾਰ ਕੋਲੋਂ ਡਰ ਕੇ ਚੱਲਣਾ ਚਾਹੀਦਾ। ਹਰ ਵੇਲੇ ਉਸ ਨਿਰੰਕਾਰ ਕੋਲੋਂ ਡਰ ਕੇ ਰਹਿਣਾ ਚਾਹੀਦਾ। ਹਜ਼ੂਰ ਦਾ ਬਚਨ ਹੈ ਕਿ ਸਭ ਕੁਛ ਪਾ ਕੇ ਵੀ, ਸਭ ਕੁਛ ਪ੍ਰਾਪਤ ਕਰਕੇ ਵੀ ਤੇਰੇ ਮਨ ਵਿੱਚ ਕੋਈ ਅਹੰਕਾਰ ਨਾ ਹੋਵੇ,
ਉਸ ਨਿਰੰਕਾਰ ਦੇ ਨਿਰਮਲ ਭਾਉ ਵਿੱਚ ਰਹਿਣਾ, ਸਦਾ ਉਹਦੇ ਡਰ ਵਿੱਚ ਰਹਿਣਾ, ਕਿਸੇ ਦਾ ਦਿਲ ਨਾ ਦੁਖਾਣਾ, ਇਹੀ ਗੁਰਮਤ ਹੈ। ਔਰ ਫਿਰ ਗੁਰੂ ਅੰਗਦ ਦੇਵ ਪਾਤਸ਼ਾਹ ਕਹਿਣ ਲੱਗੇ, ਮਹਾਰਾਜ ਮੈਂ ਜਦੋਂ ਪਹਿਲੇ ਇੱਥੇ ਪਹੁੰਚਿਆ ਤਾਂ ਤੁਸੀਂ ਕੋਈ ਨਹੀਂ ਸੀ, ਤੇ ਹੁਣ ਕਿੱਥੋਂ ਆਏ ਹੋ ਆਪ? ਤਾਂ ਇਹ ਸੁਣ ਸਮਾਧੀਆਂ ਨੇ ਦੱਸਿਆ ਬਈ ਅਸੀਂ ਮਨੁੱਖਾ ਜਨਮ ਪ੍ਰਾਪਤ ਕਰਕੇ ਸਾਸ ਗ੍ਰਾਸ ਭਗਤੀ ਕੀਤੀ ਹੈ, ਪਰ ਸ਼ਾਮ ਦੇ ਸਮੇਂ ਅਸੀਂ ਸਤ ਸੰਗਤ ਨਹੀਂ ਕੀਤੀ, ਰਹਿ ਰਾਜ ਸਾਹਿਬ ਦਾ ਪਾਠ ਨਹੀਂ ਕੀਤਾ, ਜਿਸ ਕਰਕੇ ਅਸੀਂ ਸਾਰਾ ਦਿਨ ਤਾਂ ਨਿਰੰਕਾਰ ਦੇ ਚਰਨਾਂ ਵਿੱਚ ਰਹਿੰਦੇ ਹਾਂ, ਪਰ ਜਦੋਂ ਸ਼ਾਮਾਂ ਦਾ ਸਮਾਂ ਹੁੰਦਾ ਹੈ, ਰਹਿਰਾਸ ਦਾ ਸਮਾਂ ਹੁੰਦਾ, ਸਤਸੰਗ ਦਾ ਸਮਾਂ ਹੁੰਦਾ, ਤਾਂ ਦਰਗਾਹ ਵਿੱਚੋਂ ਸਾਨੂੰ ਬਾਹਰ ਕੱਢ ਦਿੱਤਾ ਜਾਂਦਾ, ਬੈਕੁੰਠ ਵਿੱਚੋਂ ਸਾਨੂੰ ਬਾਹਰ ਕੱਢ ਦਿੱਤਾ ਜਾਂਦਾ। ਇਸੇ ਲਈ ਹਜ਼ੂਰ ਨੇ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਹੁਕਮ ਕੀਤਾ, ਐ ਗੁਰੂ ਕੇ ਸਿੱਖ ਜਿੱਥੇ ਤੂੰ ਅੰਮ੍ਰਿਤ ਵੇਲੇ ਜਾਗ ਕੇ ਨਿਤਨੇਮ ਕਰਨਾ ਹੈ, ਸਤਸੰਗ ਕਰਨਾ, ਉੱਥੇ ਸ਼ਾਮਾਂ ਦੇ ਦੀਵਾਨ ਵਿੱਚ ਵੀ ਜਾ ਕੇ ਤੂੰ ਸਤਸੰਗ ਕਰਕੇ, ਕੀਰਤਨ ਕਰਕੇ, ਰਹਿਰਾਸ ਦਾ ਪਾਠ ਕਰ, ਰਹਿਰਾਸ ਦਾ ਪਾਠ ਸੁਣ, ਤੇ ਫਿਰ ਰਾਤ ਸੌਣ ਸਮੇਂ ਕੀਰਤਨ ਸੁਹੇਲੇ ਦਾ ਪਾਠ ਕਰ। ਜਿਹੜੇ ਮਨੁੱਖ ਰਹਿਰਾਸ ਦਾ ਪਾਠ ਰੋਜ਼ ਕਰਦੇ ਹਨ ਨਾ, ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਦਾ ਬਚਨ ਹੈ ਜੋ ਮੈਂ ਕਰ ਰਿਹਾ, ਤੇ ਜਿਸ ਘਰ ਵਿੱਚ ਰੋਜ਼ ਰਹਿਰਾਸ ਸਾਹਿਬ ਦਾ ਪਾਠ ਹੁੰਦਾ, ਉਸ ਘਰ ਵਿੱਚ ਕਦੇ ਧਨ ਦੌਲਤ ਦੀ ਕਮੀ ਨਹੀਂ ਆ ਸਕਦੀ, ਕਲਾ ਕਲੇਸ਼ ਦੁੱਖ ਕਦੇ ਉਸ ਅੰਦਰ ਵਾਪਰ ਨਹੀਂ ਸਕਦੇ ਜਿੱਥੇ ਰਹਿਰਾਸ ਸਾਹਿਬ ਦਾ ਪਾਠ ਹੋ ਰਿਹਾ। ਦੁੱਖ ਦਾਰੂ ਸੁਖ ਰੋਗ ਭਇਆ, ਉਹ ਦੁੱਖ ਹੀ ਸੁਖ ਦਾ ਰੂਪ ਧਾਰਨ ਕਰ ਜਾਂਦੇ ਹਨ ਜਿੱਥੇ ਗੁਰੂ ਕੀ ਬਾਣੀ ਦਾ ਪਾਠ ਹੁੰਦਾ। ਤੋ ਅੰਮ੍ਰਿਤ ਵੇਲੇ ਸਾਨੂੰ ਹੁਕਮ ਹੈ ਗੁਰੂ ਕਾ, ਪੰਜ ਬਾਣੀਆਂ ਦਾ ਪਾਠ ਕਰਨਾ, ਉਪਰੰਤ ਸੁਖਮਨੀ ਸਾਹਿਬ ਦਾ ਪਾਠ ਕਰੋ, ਜਪਜੀ ਸਾਹਿਬ ਦਾ ਪਾਠ ਕਰੋ। ਜਿਹੜਾ ਆਪਣੇ ਆਪ ਨੂੰ ਗੁਰੂ ਕਾ ਸਿੱਖ ਅਖਵਾਉਂਦਾ, ਸਿੰਘ ਸਦਾਉਂਦਾ, ਜਿਹਦਾ ਸਿੱਖਾਂ ਦੇ ਘਰ ਦਾ ਜਨਮ ਹੈ, ਉਹ ਅੰਮ੍ਰਿਤ ਛਕੇ। ਜਿਹੜਾ ਹਿੰਦੂ ਭਰਾ ਹੈ, ਆਪਣੇ ਧਰਮ ਵਿੱਚ ਪੱਕਾ ਰਹਿ ਕੇ ਰਾਮ ਰਾਮ ਦੀਆਂ ਮਾਲਾਂ ਫੇਰੇ, ਗੀਤਾ ਦਾ ਪਾਠ ਕਰੇ, ਹੋਰ ਜਿੱਥੇ ਉਸਦੀ ਸ਼ਰਧਾ ਹੈ ਸਿਮਰਨ ਲਈ ਸਮਾਂ, ਗੁਰੂ ਕਾ ਸਮਾਂ ਕੱਢੇ। ਕੋਈ ਮੁਸਲਮਾਨ ਹੈ, ਉਹ ਕਲਮੇ ਦਾ ਪਾਠ ਕਰੇ, ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ, ਕਹਿ ਕਬੀਰ ਸੰਸਾ ਨਹੀਂ ਅੰਤ ਪਰਮ ਗਤੀ ਪਾਏ। ਜੋ ਕੋਈ ਕਿਸੇ ਦਾ ਧਰਮ ਹੈ ਆਪਣੇ ਧਰਮ ਵਿੱਚ ਚੱਲੇਗਾ, ਉਸਦੇ ਬੇੜੇ ਪਾਰ ਹੋ ਜਾਣਗੇ। ਬੇੜੀਆਂ ਖਲੋਤੀਆਂ ਹਨ ਕਿਨਾਰੇ ਤੇ, ਸਾਰੀਆਂ ਸਮਰੱਥ ਹਨ ਪਾਰ ਕਰਨ ਦੇ, ਪਰ ਕਿਸੇ ਇੱਕ ਬੇੜੀ ਤੇ ਸ਼ਰਧਾ ਦੇ ਨਾਲ ਬੈਠ ਜਾਏਗਾ, ਉਹ ਤੈਨੂੰ ਪਾਰ ਕਰ ਦੇਵੇਗੀ। ਇਸ ਲਈ ਇਹਨਾਂ ਤੁਕਾਂ ਨੂੰ ਦਾਸ ਨੇ ਕਵਿਤਾ ਦਾ ਰੂਪ ਦਿੱਤਾ ਕਿ ਹਰ ਵੇਲੇ ਰੱਬ ਕੋਲੋਂ ਡਰ ਬੰਦੇ

ਛਾਈ ਦੇ ਮਿਲਣ ਦੀ ਸ਼ਿਕ ਹੈ, ਈਸ਼ਵਰ ਪ੍ਰਾਪਤੀ ਦੀ ਇੱਛਾ ਹੈ, ਉਹਨਾਂ ਨੂੰ ਫਿਰ ਕੋਈ ਹੋਰ ਇੱਛਾ ਆਪਣੇ ਵਸ਼ ਨਹੀਂ ਕਰ ਸਕਦੀ। ਬਿਰਹੋ ਪੁਯੰਗਮ ਮਨ ਵਸੇ, ਮਨ ਤਨਾ ਮਾਨੇ ਕੋਏ, ਰਾਮ ਬਿਜੋਗੀ ਨਾ ਜੀਏ, ਜੀਏ ਤਾਂ ਬੌਰਾ ਹੋਏ। ਕਬੀਰ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਸਾਈਂ ਦੇ ਮਿਲਣ

ਸੰਸਾਰ ਵੱਲੋਂ ਉਹ ਬਾਵਰੇ ਹੋ ਜਾਂਦੇ ਹਨ ਜਿਨ੍ਹਾਂ ਦੇ ਹੀਏ ਵਿੱਚ ਸਾਈਂ ਦੇ ਮਿਲਣ ਦੀ ਸ਼ਿਕ ਹੈ। ਭਗਤ ਰਵਿਦਾਸ ਜੀ ਜਿਨ੍ਹਾਂ ਦੀ ਪਵਿੱਤਰ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਅੰਕਿਤ ਹੈ, ਜਿੱਥੇ ਅਸੀਂ ਛੇ ਗੁਰੂ ਸਾਹਿਬਾਨਾਂ ਨੂੰ ਮੱਥਾ ਟੇਕਦੇ ਹਾਂ ਸ਼ਰਧਾ ਦੇ ਨਾਲ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਭਗਤ ਰਵਿਦਾਸ ਜੀ ਨੂੰ ਵੀ ਆਸਨ ਮਿਲਿਆ, ਬੈਠਣ ਦੀ ਥਾਂ ਮਿਲੀ ਹੈ, ਉਹਨਾਂ ਦੇ ਚਰਨਾਂ ਤੇ ਵੀ ਰੋਜ਼ ਮੱਥਾ

ਚਤੁਰ ਵੀ ਹੋਵੇ ਹਜ਼ੂਰ ਕਹਿੰਦੇ ਹਨ ਉਹ ਨਿਰੰਕਾਰ ਦੇ ਘਰ ਵਿੱਚ ਉਹਨੂੰ ਜਿਉਂਦਿਆਂ ਵਿੱਚ ਨਹੀਂ ਗਿਣਿਆ ਜਾਏਗਾ। ਮ੍ਰਿਤਕ ਕਹੀਏ ਨਾਨਕਾ ਜਹ ਪ੍ਰੀਤ ਨਾਹੀ ਭਗਵੰਤ। ਮਹਾਰਾਜ ਕਹਿੰਦੇ ਹਨ ਕਿ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜਹ ਪ੍ਰੀਤ ਨਾਹੀ ਭਗਵੰਤ। ਬੇਸ਼ੱਕ ਕੁਲ ਉੱਚੀ ਹੋਵੇ ਧਨੀ ਹੋਵੇ ਪਰ ਗੁਰੂ ਦੇ ਚਰਨਾਂ ਦਾ ਪਿਆਰ ਨਹੀਂ ਤਾਂ ਉਹਦੀ ਕੋਈ ਦਰਗਾਹ ਵਿੱਚ ਪੁੱਛ ਨਹੀਂ ਹੋਵੇਗੀ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਭਗਤ ਰਵਿਦਾਸ ਜੀ ਜੋ ਸਾਸ ਗ੍ਰਾਸ ਭਗਤੀ ਵਿੱਚ ਜੁੜੇ ਰਹਿੰਦੇ ਸਨ ਔਰ ਆਏ ਗਏ ਪ੍ਰੇਮੀਆਂ ਦੇ ਜੋੜੇ ਗੰਢ ਨੇ, ਜਿਤਨਾ ਕੋਈ ਦੇ ਗਿਆ ਉਹ ਲੈ ਲੈਣਾ ਤੇ ਮੰਗਣਾ ਨਹੀਂ ਕਿਸੇ ਕੋਲੋਂ ਬਈ ਇਤਨੀ ਮਜ਼ਦੂਰੀ ਮੈਨੂੰ ਦੇ। ਤੇ ਮਹਾਂਪੁਰਖਾਂ ਪਾਸੋਂ ਔਰ ਗਰੀਬਾਂ ਪਾਸੋਂ ਤਾਂ ਆਪ ਹੀ ਨਹੀਂ ਸਨ ਕੁਝ ਲਿਆ ਕਰਦੇ। ਉਸ ਪਰਮੇਸ਼ਰ ਦੇ ਬੰਦੇ ਸਮਝ ਕੇ, ਧਨ ਭਾਗ ਸਮਝ ਕੇ ਉਹਨਾਂ

ਤੇ ਮਨ ਗੁਰੂ ਦੇ ਚਰਨਾਂ ਵਿੱਚ ਜੋੜੀ ਰੱਖਣਾ, ਈਸ਼ਵਰ ਦੇ ਚਰਨਾਂ ਵਿੱਚ ਜੋੜੀ ਰੱਖਣਾ। ਹਰਿਦੁਆਰ ਕੁੰਭ ਦਾ ਮੇਲਾ ਲੱਗਿਆ, ਬਹੁਤ ਲੋਕ ਜਾ ਰਹੇ ਸੀ, ਇੱਕ ਬ੍ਰਾਹਮਣ ਵੀ ਜਾ ਰਿਹਾ ਸੀ। ਭਗਤ ਰਵਿਦਾਸ ਜੀ ਨੇ ਵੇਖਿਆ ਬਈ ਬ੍ਰਾਹਮਣ ਦਾ ਜੋੜਾ ਫਟਿਆ ਹੋਇਆ ਤੇ ਜਾ ਕੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਮੈਂ ਤੁਹਾਡੇ ਜੋੜੇ ਦੀ ਸੇਵਾ ਕਰ ਦੇਵਾਂ, ਇਹਨੂੰ ਠੀਕ ਕਰ ਦੇਵਾਂ, ਗੰਢ ਦੇਵਾਂ। ਬ੍ਰਾਹਮਣ ਨੇ ਜੋੜਾ ਦੇ ਦਿੱਤਾ, ਭਗਤ ਰਵਿਦਾਸ ਜੀ ਨੇ ਬੜੇ ਪਿਆਰ ਨਾਲ ਇਹ ਗੰਢ ਦਿੱਤਾ, ਜੋੜੇ ਨੂੰ ਸਾਫ ਕਰ ਦਿੱਤਾ। ਹੁਣ ਉਹ ਬ੍ਰਾਹਮਣ ਕੁਝ ਦੇਣਾ ਚਾਹੁੰਦਾ ਸੀ, ਪਰ ਭਗਤ ਜੀ ਕਹਿਣ ਲੱਗੇ, ਨਾ ਮਹਾਰਾਜ, ਧੰਨ ਭਾਗ ਹਨ, ਆਪ ਦੀ ਸੇਵਾ ਮਿਲ ਗਈ ਹੈ, ਮੈਨੂੰ ਇਤਨਾ ਹੀ ਕਾਫੀ ਹੈ। ਬ੍ਰਾਹਮਣ ਨੇ ਹੱਠ ਕੀਤਾ, ਆਖਿਆ ਬਈ ਮੈਂ ਤਾਂ ਕੁਝ ਨਾ ਕੁਝ ਜ਼ਰੂਰ ਦੇਣਾ, ਤੇ ਇੱਕ ਕਸੀਰਾ, ਇੱਕ ਪੈਸੇ ਦਾ ਤੀਸਰਾ ਹਿੱਸਾ ਜੋ ਹੈ ਉਹ ਕਸੀਰਾ ਕਿਆ ਕਰਦੇ ਸਨ ਉਸ ਨੂੰ। ਉਹ ਬ੍ਰਾਹਮਣ ਦੇਣਾ ਚਾਹੁੰਦਾ ਹੈ, ਭਗਤ ਜੀ ਲੈ ਨਹੀਂ ਰਹੇ। ਜਦੋਂ ਵੇਖਿਆ ਬਈ ਬ੍ਰਾਹਮਣ ਹੱਠ ਨਹੀਂ ਛੱਡ ਰਿਹਾ, ਤਾਂ ਬ੍ਰਾਹਮਣ ਨੂੰ ਕਿਹਾ, ਅੱਛਾ ਤੂੰ ਯਾਤਰਾ ਕਰਨ ਜਾ ਰਿਹਾ ਕੁੰਭ ਤੇ, ਗੰਗਾ ਇਸ਼ਨਾਨ ਕਰਨ ਚੱਲਿਆ, ਆ ਕਸੀਰਾ ਮੇਰਾ ਗੰਗਾ ਦੀ ਭੇਟਾ ਕਰ ਦੇ, ਉਚਾਰਨ ਕਰੋ ਸ੍ਰੀ। ਪਰ ਇੱਕ ਗੱਲ ਚੇਤੇ ਰੱਖੀ, ਜੇ ਆਪ ਗੰਗਾ ਹੱਥ ਕੱਢ ਕੇ ਬਾਹਰ ਮੰਗੇ ਤਾਂ ਦੇਵੀ, ਨਹੀਂ ਤਾਂ ਐਵੇਂ ਨਾ ਦੇ ਦੇਈ ਕਿਤੇ, ਇਹ ਭਗਤ ਦੀ ਮਜ਼ਦੂਰੀ ਹੈ, ਉਚਾਰਨ ਕਰੋ ਸ੍ਰੀ। ਪਾਵਨੀ ਭਗਤ ਪਾਏ ਕੌਡੀ ਅਗਰ ਭਾਗ ਰਾਖੇ, ਤਾਹੇ ਗੁਰੂ ਸਰਬ ਨੇ ਦਾਨ ਦਾਨ ਦੇਤ ਹੈ। ਹੱਕ ਹਲਾਲ ਦੀ ਕਿਰਤ ਹੋਵੇ ਤੇ ਉਹਦੇ ਵਿੱਚੋਂ ਗੁਰੂ ਦੀ ਹਜ਼ੂਰੀ ਵਿੱਚ ਭੇਟਾ ਕੀਤੀ ਜਾਏ, ਉਹ ਕਰੋੜਾਂ ਰੁਪਈਆਂ ਦੇ ਬਰਾਬਰ ਹੈ, ਉਚਾਰਨ ਕਰੋ ਸ੍ਰੀ। ਕਿਉਂਕਿ ਉਹ ਤਾਂ ਤੇਰੀ ਭਾਵਨਾ ਦਾ ਭੁੱਖਾ ਹੈ, ਉਹ ਈਸ਼ਵਰ ਪਦਾਰਥ

ਗੰਗਾ ਨੇ ਹੱਥ ਕੱਢ ਕੇ ਬਾਹਰ ਭਗਤ ਦੀ ਭੇਟਾ ਮੰਗੀ, ਜਦੋਂ ਬ੍ਰਾਹਮਣ ਨੇ ਦੇ ਦਿੱਤੀ ਤਾਂ ਮਾਤ ਗੰਗਾ ਨੇ ਆਪਣੇ ਹੱਥ ਤੋਂ ਇੱਕ ਸੁੰਦਰ ਕੜਾ ਉਤਾਰ ਕੇ ਪੰਡਿਤ ਨੂੰ ਦੇ ਦਿੱਤਾ, ਬਈ ਇਹ ਮੇਰੇ ਵੱਲੋਂ ਪ੍ਰਸਾਦ ਦੇ ਦੇਈ ਭਗਤ ਜੀ ਨੂੰ, ਨਾਲੇ ਮੇਰੇ ਵੱਲੋਂ ਨਮਸਕਾਰ ਵੀ ਕਰੀ, ਕਿਉਂਕਿ ਸਾਰੀ ਪ੍ਰਕਿਰਤੀ ਮਹਾਂਪੁਰਖਾਂ ਦੇ ਚਰਨਾਂ ਤੇ ਨਮਸਕਾਰ ਕਰਦੀ ਹੈ। ਗੰਗਾ ਜਮੁਨਾ ਸੁਰਸਤੀ ਗੋਦਾਵਰੀ ਤੇ ਕਰੇ ਧੂਰ ਉਦਮ ਸਾਧੂ ਕੀ ਤਾਈ, ਗੰਗਾ ਜਮੁਨਾ ਸੁਰਸਤੀ ਗੋਦਾਵਰੀ ਤੇ ਕਰੇ ਉਦਮ ਧੂੜ ਸਾਧੂ ਕੀ ਤਾਈ, ਕਿਲ ਵਿਖ ਮੈਲ ਭਰੇ ਪਰੇ ਹੰਬਰੇ ਵਿੱਚ ਹੰਬਰੀ ਮੈਲ ਸਾਧੂ ਕੀ ਧੂੜ ਗਵਾਈ। ਜਿਹੜੇ ਮਹਾਂਪੁਰਖ ਹੁੰਦੇ ਹਨ

ਇਹ ਹੀਰਿਆਂ ਦੇ ਨਾਲ ਜੜਤ ਹੈ। ਜਦੋਂ ਪੰਡਿਤ ਨੇ ਇਹ ਕੜਾ ਵੇਖਿਆ ਘਰ ਲਿਆਇਆ, ਮਨ ਲੋਭਾਏ ਮਾਨ ਹੋ ਗਿਆ, ਲਾਲਚੀ ਹੋ ਗਿਆ ਮਨ, ਬਈ ਇਹ ਇਤਨਾ ਕੀਮਤੀ ਕੜਾ ਇੱਕ ਚਮਾਰ ਨੂੰ ਦੇ ਦੇਵਾਂ ਜਾ ਕੇ, ਨਾਲੇ ਜਿਹੜੀ ਇੱਕ ਕਸ਼ੀਰਾ ਦਿੱਤਾ ਸੀ ਉਹ ਵੀ ਤਾਂ ਮੇਰਾ ਹੀ ਸੀ ਨਾ, ਜਿਹਦੇ ਬਦਲੇ ਗੰਗਾ ਨੇ ਇਹ ਕੜਾ ਦਿੱਤਾ।

ਜ਼ਰੂਰ ਹੋਵੇਗਾ ਉਹ ਵੀ ਮੈਨੂੰ ਲਿਆ ਕੇ ਦਿਓ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਰਾਜੇ ਨੇ ਬ੍ਰਾਹਮਣ ਨੂੰ ਬੁਲਾਇਆ, ਪਹਿਲਾਂ ਤਾਂ ਨਾ ਨੁੱਕਰ ਕੀਤੀ ਬ੍ਰਾਹਮਣ ਨੇ, ਤੇ ਫਿਰ ਸੱਚੋ ਸੱਚ ਦੱਸ ਦਿੱਤਾ, ਬਈ ਮੈਂ ਤਾਂ ਭਗਤ ਰਵਿਦਾਸ ਦੀ ਭੇਟਾ ਲੈ ਗਿਆ ਸਾਂ ਗੰਗਾ ਦੀ। ਗੰਗਾ ਨੇ ਹੱਥ ਕੱਢ ਕੇ ਉਹ ਭੇਟਾ ਲੈ ਲਈ ਹੈ, ਉਹਦੇ ਬਦਲੇ ਆਹ ਕੜਾ ਦਿੱਤਾ, ਮੈਂ ਇਹਦੇ ਨਾਲ ਦਾ ਦੂਸਰਾ ਨਹੀਂ ਲਿਆ ਸਕਦਾ, ਮੈਂ ਲੋਭੀ ਹਾਂ, ਮੈਂ ਸਜ਼ਾ ਦੇ ਲਾਇਕ ਹਾਂ, ਮੈਂ ਇੱਕ ਬ੍ਰਾਹਮਣ ਹੋ ਕੇ ਇਤਨਾ ਨੀਚ ਵਿਚਾਰ ਕੀਤੀ ਹੈ, ਸੋਚ ਕੀਤੀ ਹੈ, ਕੰਮ ਕੀਤਾ, ਮੈਨੂੰ ਬਖਸ਼ੋ। ਹਾਂ ਮੈਂ ਬੇਨਤੀ ਕਰਦਾ ਹਾਂ ਭਗਤ ਜੀ ਨੂੰ ਜਾ ਕੇ, ਸ਼ਾਇਦ ਉਹ ਇਹਦੇ ਨਾਲ ਦਾ ਕੋਈ ਕੜਾ ਦੇ ਦੇਣ। ਤਾਂ ਬ੍ਰਾਹਮਣ ਭਗਤ ਰਵਿਦਾਸ ਜੀ ਦੇ ਪਾਸ ਆ ਕੇ ਨਮਸਕਾਰ ਕਰਕੇ ਭਗਤ ਜੀ ਦੇ ਚਰਨ ਪਕੜ ਲਏ, ਭਈ ਮੈਂ ਲੋਭੀ ਹਾਂ, ਜੋ ਗੰਗਾ ਨੇ ਤੁਹਾਡੇ ਲਈ ਭੇਟਾ ਦਿੱਤੀ ਸੀ ਮੈਂ ਲਾਲਚ ਵਿੱਚ ਆ ਕੇ ਆਪਣੇ ਘਰ ਰੱਖ ਲਈ, ਤੁਹਾਨੂੰ ਨਹੀਂ ਮੋੜੀ। ਰਾਜੇ ਨੂੰ ਦਿੱਤਾ, ਉਸਨੇ ਕਾਫੀ ਇਨਾਮ ਵੀ ਦਿੱਤਾ ਸਾਨੂੰ, ਪਰ ਰਾਜੇ ਨੇ ਹੁਣ ਜਿੱਦ ਕਰ ਲਈ ਹੈ ਕਿ ਇਹਦੇ ਨਾਲ ਦਾ ਕੜਾ

ਮਹਾਂਪੁਰਖ ਪਾਰਸ ਹੁੰਦਾ ਤੇ ਪਾਰਸ ਦੇ ਨਾਲ ਲੋਹਾ ਸ਼ੋ ਜਾਏ ਤੇ ਫਿਰ ਸੋਨਾ ਹੋ ਜਾਂਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਭਗਤ ਰਵਿਦਾਸ ਜੀ ਨੇ ਜਿੱਥੇ ਬਹਿ ਕੇ ਜੋੜੇ ਠੋਕਰੇ ਸਨ, ਜੁੱਤੀਆਂ ਠੋਕਰੇ ਸਨ, ਉਹ ਪੱਥਰ ਚੁੱਕਿਆ ਤੇ ਕਹਿਣ ਲੱਗੇ ਆ ਇੱਥੋਂ ਲੈ ਲੈ ਜਿਤਨੇ ਕੜੇ ਚਾਹੀਦੇ ਨੀ ਭਾਈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਹੈਰਾਨ ਹੋ ਗਏ ਕਿਉਂਕਿ ਤਿਆਗ ਦੀ ਮੂਰਤ ਸਨ ਭਗਤ ਰਵਿਦਾਸ ਜੀ, ਔਰ ਸੰਤ ਹੁੰਦੇ ਵੀ ਤਿਆਗ

ਮਹਾਂਪੁਰਖਾਂ ਦੀ ਕਮਾਈ ਉਦੋਂ ਹੀ ਸਿਮਰਨ ਉੱਥੇ ਹੀ ਰੁਕ ਜਾਂਦਾ ਹੈ ਜਦੋਂ ਉਹ ਬਖੇੜਿਆਂ ਵਿੱਚ ਪੈ ਜਾਂਦੇ ਹਨ, ਮਾਇਆ ਦੇ ਲੋਰ ਵਿੱਚ ਲੁੜ ਪੈਂਦੇ ਹਨ। ਮਹਾਂਪੁਰਖ ਤਿਆਗ ਦੀ ਮੂਰਤ ਆਉਂਦੇ ਹਨ। ਸਭ ਤੋਂ ਪਹਿਲਾਂ ਸੰਸਾਰ ਨੂੰ, ਸੰਸਾਰ ਦੇ ਮੋਹ ਨੂੰ ਤਿਆਗਣਾ, ਫਿਰ ਮਾਇਆ ਦੇ ਮੋਹ ਨੂੰ ਤਿਆਗਣਾ, ਉਸ ਤੋਂ ਬਾਅਦ ਫਿਰ ਪ੍ਰਤਿਸ਼ਠਾ, ਉਸਤਤ, ਨਿੰਦਾ ਦਾ

ਇੱਕ ਮਹਾਤਮਾ ਸਾਧੂ ਜੋ ਰਸੈਣੀ ਸੀ ਇੱਕ ਪਾਰਸ ਦੀ ਗੀਟੀ ਦੇ ਗਿਆ। ਭਗਤ ਜੀ ਮੈਂ ਵੇਖਦਾ ਹਾਂ ਤੁਸੀਂ ਥੋੜੀ ਜਿਹੀ ਕਮਾਈ ਕਰਦੇ ਹੋ ਤੇ ਸੰਗਤਾਂ ਬਹੁਤ ਆਉਂਦੀਆਂ ਨੇ ਜਿਨ੍ਹਾਂ ਨੂੰ ਛਕਾ ਦਿੰਦੇ ਹੋ, ਤੁਸੀਂ ਪਤਾ ਨਹੀਂ ਤੁਹਾਨੂੰ ਆਪਣੇ ਵਾਸਤੇ ਵੀ ਕੁਝ ਬਚਦਾ ਕਿ ਨਹੀਂ ਬਚਦਾ। ਆ ਪਾਰਸ ਲੈ ਲਓ, ਜਿਤਨਾ ਲੋੜ ਹੋਵੇ ਰੋਜ਼ ਦੇ ਰੋਜ਼ ਸੋਨਾ ਬਣਾ ਲਿਆ ਕਰੋ, ਨਾਲੇ ਤਾਂ ਬੜਾ ਸੁੰਦਰ ਮੰਦਰ ਬਣਾਓ ਇੱਥੇ, ਨਾਲੇ ਸੰਗਤਾਂ ਦੇ ਲੰਗਰ ਦਾ ਪ੍ਰਬੰਧ ਰੱਖਿਆ ਕਰੋ, ਤੁਸੀਂ ਕਿਹੜਾ ਆਪਣੇ ਕੋਲ ਰੱਖ ਲੈਣਾ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਤਾਂ ਭਗਤ ਜੀ ਮੁਸਕਰਾ ਪਏ, ਕਹਿਣ ਲੱਗੇ ਪੱਲੇ ਰਿਜਕ ਨਾ ਬਣਦੇ ਪੰਛੀ ਤੇ ਦਰਵੇਸ਼, ਜਿਨ੍ਹਾਂ ਤਪਕਾ ਰੱਬ ਦਾ ਤਿੰਨਾ ਰਿਜਕ ਹਮੇਸ਼, ਜੋ ਭਗਵਾਨ ਭੇਜਦਾ ਜੋ ਨਿਰੰਕਾਰ ਭੇਜਦਾ ਵੰਡ ਕੇ ਛਕ ਲੈਂਦੇ ਹਾਂ, ਅਸੀਂ ਕਿਹੜਾ ਕੋਲੋਂ ਲੈ ਕੇ ਕਿਸੇ ਨੂੰ ਦਿੰਦੇ ਹਾਂ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਅਸੀਂ ਕੌਣ ਹਾਂ ਕਿਸੇ ਦੀ ਸੇਵਾ ਕਰਨ ਵਾਲੇ, ਉਹ ਆਪ ਹੀ ਕਰਵਾ ਰਿਹਾ ਤੇ

ਰਾਣੇ ਹੋ ਤੇ ਤੁਹਾਡੀ ਘਰ ਵਾਲੀ ਰਾਣੀ ਚਾਲਾ ਨੇ ਇੱਕ ਚਮਾਰ ਨੂੰ ਗੁਰੂ ਧਾਰਨ ਕੀਤਾ। ਕਿਰਪਾ ਕਰੋ ਇਹਨੂੰ ਸਮਝਾਓ ਇਹਦੇ ਅਕਲ ਨੂੰ ਕੀ ਹੋ ਗਿਆ। ਰਾਜੇ ਨੇ ਜਦੋਂ ਪੁੱਛਿਆ ਤਾਂ ਰਾਣੀ ਚਾਲਾ ਕਹਿਣ ਲੱਗੀ, ਰਾਜਨ ਇੱਕ ਵੇਰਾ ਮੇਰੇ ਨਾਲ ਚਲੋ ਔਰ ਭਗਤ ਜੀ ਦੇ ਦਰਸ਼ਨ ਕਰੋ, ਤੁਹਾਡਾ ਤਨ ਮਨ ਠਰ ਜਾਏਗਾ। ਉਹ ਤਾਂ ਭਗਵਾਨ ਦਾ ਰੂਪ ਹਨ, ਵਿਚਾਰਨ ਕਰੋ।

ਹੋਵੇਗਾ। ਤੁਸੀਂ ਆਉਣਾ ਹੈ ਰਾਣੀ, ਤੂੰ ਇਹ ਜੋ ਕਾਰਜ ਕਰ ਰਹੀ ਹੈ ਕਰ ਲੈ, ਕਿਉਂਕਿ ਬ੍ਰਾਹਮਣ ਈਰਖਾ

ਅਸੀਂ ਨਹੀਂ ਚਮਾਰ ਨਾਲ ਬਹਿ ਕੇ ਭੋਜਨ ਕਰਨਾ। ਭਗਤ ਜੀ ਚਲੇ ਗਏ, ਬ੍ਰਾਹਮਣ ਜਦੋਂ ਖਾਣਾ ਖਾਣ ਲੱਗੇ ਤਾਂ ਹਰ ਇੱਕ ਬ੍ਰਾਹਮਣ ਦੇ ਨਾਲ ਭਗਤ ਰਵਿਦਾਸ ਬੈਠਾ। ਪਰਮੇਸ਼ਰ ਨੇ ਐਸੀ ਅਨੇਕ ਹੈ ਫਿਰ ਏਕ ਹੈ, ਭਗਤ ਅਨੇਕਾਂ ਰੂਪ ਵੀ ਬਣਾ ਲੈਂਦੇ ਹਨ। ਨਿਰੰਕਾਰ ਨੇ ਐਸੀ ਇੱਜ਼ਤ ਰੱਖੀ ਭਗਤ ਦੀ, ਪੈਜ ਰੱਖੀ ਕਿ ਸਾਰਿਆਂ ਬ੍ਰਾਹਮਣਾਂ ਦੇ ਸਿਰ ਝੁੱਕ ਗਏ ਭਗਤ ਰਵਿਦਾਸ ਜੀ ਦੇ ਚਰਨਾਂ ਤੇ, ਔਰ ਆਪ ਪਿਆਰ ਵਿੱਚ ਆ ਕੇ ਦਰਸ਼ਨਾਂ ਦੀ ਭਿੱਖਿਆ

ਇਹ ਬੇਨਤੀ ਵੀ ਉਹੀ ਕਰ ਸਕਦੇ। ਬਿਰਹਾਂ ਬਿਰਹਾਂ ਆਖੀਏ ਬਿਰਹਾਂ ਤੂੰ ਸੁਲਤਾਨ, ਜਿਸ ਤਨ ਬਿਰਹਾਂ ਨਾ ਉਪਜੇ ਸੋ ਤਨ ਜਾਣ ਮਸਾਨ। ਜਿਸ ਦੇ ਹਿਰਦੇ ਵਿੱਚ ਪ੍ਰਭੂ ਦੇ ਮਿਲਣ ਦਾ ਪਿਆਰ ਨਹੀਂ, ਗੁਰੂ ਦੇ ਚਰਨਾਂ ਦਾ ਪਿਆਰ ਨਹੀਂ, ਗੁਰੂ ਦੇ ਦਰਸ਼ਨਾਂ ਦਾ ਪਿਆਰ ਨਹੀਂ, ਉਹ ਵੀ ਕੋਈ ਹਿਰਦਾ ਹੈ? ਸਾਹਿਬ ਜੀ ਕਹਿੰਦੇ ਨੇ ਉਹ ਹਿਰਦਾ ਨਹੀਂ ਹੈ, ਉਹ ਤਾਂ ਇੱਕ ਸ਼ਮਸ਼ਾਨ ਹੈ। ਗੁਰੂ ਕੇ ਸਿੱਖ ਦਾ ਹਿਰਦਾ ਜਿਹਦੇ ਵਿੱਚ ਹਰ ਵੇਲੇ ਗੁਰੂ ਕਾ ਰੂਪ ਵਸਿਆ ਹੋਇਆ ਹੈ। ਆ ਗੁਰੂ ਕਾ ਸਿੱਖ ਜੋ ਜੰਗਲਾਂ ਵਿੱਚ ਰਹਿੰਦਾ ਹੈ, ਝੁੱਗੀ ਪਾ ਕੇ ਕੋਈ ਲੰਘੇ ਮੁਸਾਫਿਰ ਆਏ ਗਏ ਨੂੰ ਪਾਣੀ ਪਿਲਾਉਂਦਾ, ਇੱਕ ਦਿਨ ਇੱਕ ਡੋਲਾ ਜਾ ਰਿਹਾ ਹੈ ਜਿਹਦੇ ਵਿੱਚ ਵਿਆਹੀ ਹੋਈ ਲੜਕੀ ਬੈਠੀ, ਤਾਂ ਡਾਕੂ ਪੈ ਗਏ, ਡੋਲਾ ਲੁੱਟਣ ਲੱਗੇ। ਆ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸਿੰਘ ਸੂਰਮਾ, ਸਾਰੇ ਡੋਲਾ ਛੱਡ ਕੇ ਭੱਜ ਗਏ, ਡਾਕੂ ਲੁੱਟਣ ਲੱਗੇ, ਤਾਂ ਇਹਨੇ ਕੱਲਿਆਂ ਸਾਰਿਆਂ ਨਾਲ ਮੁਕਾਬਲਾ ਕੀਤਾ, ਡੋਲੇ ਨੂੰ ਵੀ ਲੁੱਟਣ ਤੋਂ ਬਚਾ ਲਿਆ ਤੇ ਲੜਕੀ ਨੂੰ ਵੀ ਅਮਨ ਅਮਾਨ ਲੈ ਕੇ ਸ਼ਹਿਰ ਵਿੱਚ ਪਹੁੰਚ ਗਿਆ। ਲੇਕਿਨ ਸਾਰੇ ਸਰੀਰ ਤੇ ਜ਼ਖਮਾਂ ਦੇ ਨਿਸ਼ਾਨ ਹੋ ਗਏ, ਥਾਂ ਥਾਂ ਤੇ ਘਾਓ ਪਏ ਹਨ ਤੇ ਰਸਤੇ ਵਿੱਚ ਆ ਕੇ ਡਿੱਗ ਪਿਆ ਤੇ ਮੂੰਹ ਵਿੱਚੋਂ ਕਹਿੰਦਾ, ਇੱਕ ਘੁੱਟ ਪਾਣੀ, ਇੱਕ ਘੁੱਟ ਪਾਣੀ। ਇੱਥੋਂ ਲੰਘ ਰਹੇ ਹਨ ਸੋਇਨਾ ਤੇ ਮੋਇਨਾ, ਜੋ ਵੈਸ਼ਨੋ ਮਤ ਦੇ ਦੰਪਤੀ ਹਨ। ਸੋਇਨਾ ਮੋਇਨਾ ਆ ਵੈਸ਼ਨੋ ਮਤ ਦੇ ਦੰਪਤੀ ਉੱਥੋਂ ਲੰਘ ਰਹੇ ਸਨ, ਕਿਉਂਕਿ ਇਹਨਾਂ ਦਾ ਨੇਮ ਸੀ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਆਪ ਇਸ਼ਨਾਨ ਕਰਨਾ ਤੇ ਫਿਰ ਗਾਗਰ ਲੈ ਕੇ ਨਦੀ ਤੇ ਜਾਣਾ, ਉੱਥੋਂ ਜਲ ਦੀ ਭਰ ਕੇ ਲਿਆਉਣਾ, ਠਾਕੁਰ ਨੂੰ ਇਸ਼ਨਾਨ ਕਰਾਉਣਾ। ਅੱਜ ਜਦੋਂ ਨਦੀ ਤੋਂ ਜਲ ਦੀ ਗਾਗਰ ਭਰ ਕੇ ਲਿਆ ਰਹੇ ਤੇ ਕੰਨਾਂ ਵਿੱਚ ਆਵਾਜ਼ ਕਹੀ ਪਈ, ਇੱਕ ਘੁੱਟ ਪਾਣੀ, ਇੱਕ ਘੁੱਟ ਪਾਣੀ। ਕੀ ਵੇਖਿਆ, ਕੋਈ ਜ਼ਖਮੀ ਹਾਲਤ ਵਿੱਚ ਆ ਤੜਪ ਰਿਹਾ ਤੇ ਮੁੱਖ ਵਿੱਚੋਂ ਕਹਿੰਦਾ, ਪਾਣੀ, ਸਾਡੇ ਕੋਲ ਪਾਣੀ ਹੈ, ਇਹ ਪਾਣੀ ਮੰਗ ਰਿਹਾ। ਤਾਂ ਇਹ ਮਨ ਵਿੱਚ ਆਇਆ, ਇਹ ਤਾਂ ਪੂਜਾ ਦਾ ਪਾਣੀ ਹੈ, ਠਾਕੁਰ ਨੂੰ ਇਸ਼ਨਾਨ ਕਰਾਉਣ ਦਾ ਪਾਣੀ ਹੈ, ਜੇ ਇਸ ਨੂੰ ਪਿਲਾ ਦਿੱਤਾ ਤਾਂ ਜੂਠਾ ਹੋ ਜਾਏਗਾ। ਸਾਧ ਸੰਗਤ ਬੋਲੋ ਸ੍ਰੀ। ਆਖਿਆ, ਤੂੰ ਭਾਈ ਕੁਝ ਦੇਰ ਠਹਿਰ, ਅਸੀਂ ਠਾਕੁਰ ਨੂੰ ਇਸ਼ਨਾਨ ਕਰਾ ਆਈਏ, ਫਿਰ ਆ ਕੇ ਤੈਨੂੰ ਪਾਣੀ ਪਿਲਾਉਂਦੇ। ਉਹ ਗੁਰੂ ਕਾ ਸਿੱਖ ਕਹਿਣ ਲੱਗਾ, ਇੱਕ ਪਾਸੇ ਤਾਂ ਠਾਕੁਰ ਨਾਲ ਏਡਾ ਪਿਆਰ ਕਰਨਾ ਤੇ ਦੂਸਰੇ ਪਾਸੇ ਉਹਦੇ ਬਣਾਏ ਹੋਏ ਬੰਦਿਆਂ ਨੂੰ ਪਾਣੀ ਤੱਕ ਨਾ ਦੇਣਾ। ਉਹ ਲੰਘ ਗਏ ਅੱਗੇ, ਪਾਣੀ ਨਾ ਪਿਲਾਇਆ ਤਾਂ ਸਿੱਖ ਨੇ ਜਾਉਂਦਿਆਂ ਇਹ ਮੂੰਹ ਚੋਂ ਬਚਨ ਆਖੇ, ਇੱਕ ਪਾਸੇ ਰੱਬ ਨਾਲ ਏਡਾ ਪਿਆਰ, ਠਾਕੁਰ ਨੂੰ ਇਸ਼ਨਾਨ ਕਰਾਉਣਾ, ਦੂਸਰੇ ਪਾਸੇ ਘੁੱਟ ਪਾਣੀ ਦਾ ਨਾ ਪਿਲਾਉਣਾ, ਜਾਓ ਤੁਹਾਨੂੰ ਠਾਕੁਰ ਦਰਸ਼ਨ ਨਹੀਂ ਦੇਣਗੇ। ਸਾਧ ਸੰਗਤ ਬੋਲੋ ਸ੍ਰੀ। ਜਾਓ ਤੁਹਾਨੂੰ ਠਾਕੁਰ ਦਰਸ਼ਨ ਨਹੀਂ ਦੇਣਗੇ। ਵਾਪਸ ਆਏ, ਠਾਕੁਰ ਨੂੰ ਇਸ਼ਨਾਨ ਕਰਾਇਆ, ਪੂਜਾ ਵਿੱਚ ਜੁੜੇ, ਵੀਣਾ ਚੁੱਕ ਕੇ ਕੀਰਤਨ ਆਰੰਭ ਕਰਨ ਲੱਗੇ। ਲੇਕਿਨ ਅੱਜ ਪੂਜਾ ਵਿੱਚ ਮਨ ਨਹੀਂ ਲੱਗਦਾ, ਬਾਰ ਬਾਰ ਆਵਾਜ਼ ਆਉਂਦੀ ਹੈ, ਜਾਓ ਤੁਹਾਨੂੰ ਠਾਕੁਰ ਦਰਸ਼ਨ ਨਹੀਂ ਦੇਣਗੇ। ਉਹ ਸਿੱਖ ਯਾਦ ਆਇਆ, ਪਾਣੀ ਲੈ ਕੇ ਜਦੋਂ ਉਸ ਥਾਂ ਤੇ ਪਹੁੰਚੇ, ਭੀੜ ਲੱਗੀ ਹੋਈ, ਉਹ ਜਿਹੜਾ ਸਿੱਖ ਸੀ ਤਦ ਤੱਕ ਉਹ ਪ੍ਰਾਣ ਤਿਆਗ ਚੁੱਕਾ ਸੀ। ਸਾਧ ਸੰਗਤ ਬੋਲੋ ਸ੍ਰੀ। ਪ੍ਰਾਣ ਛੱਡ ਗਿਆ, ਸਾਰੇ ਖੜੋਤੇ ਇਹੀ ਕਹਿ ਰਹੇ ਸਨ, ਇਹ ਧੰਨ ਗੁਰੂ ਗੋਬਿੰਦ ਸਿੰਘ ਦਾ ਸਿੱਖ ਸੀ, ਜਿਸ ਨੇ ਡੋਲਾ ਲੁੱਟਣ ਤੋਂ ਬਚਾਇਆ ਤੇ ਦੂਜਿਆਂ ਦੀ ਖਾਤਰ ਆਪਣੀ ਜਾਨ ਦੇ ਦਿੱਤੀ, ਤੇ ਆ ਵਿਚਾਰਾ ਘੁੱਟ ਪਾਣੀ ਦਾ ਮੰਗਦਾ ਚਲਾ ਗਿਆ, ਕਿਸੇ ਨੇ ਪਾਣੀ ਮੂੰਹ ਵਿੱਚ ਨਾ ਪਾਇਆ। ਤਾਂ ਇਹਨਾਂ ਦੋਨੋਂ ਦੇ ਕੰਨਾਂ ਵਿੱਚ ਆਵਾਜ਼ ਪਈ, ਜਾਓ ਤੁਹਾਨੂੰ ਠਾਕੁਰ ਦਰਸ਼ਨ ਨਹੀਂ ਦੇਣਗੇ।
फिर इन्हां ने अरदास कीती कि हुण असीं की करिए, साडे कोल तंग है, इहदे नाम दियां बाउलियां ला देने हां, खूह बना

ਨਹੀਂ ਕਿਸੇ ਨੇ ਆ ਕੇ ਆਖਿਆ ਸੋਇਨਾ ਮੋਇਨਾ ਤੁਸੀਂ ਇੱਥੇ ਕਿਉਂ ਖੜੋਤੇ ਹੋ? ਆਖਿਆ ਇੱਥੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਲੰਘਣਾ, ਸਵੇਰੇ ਦੀ ਸ਼ਾਮ ਹੋ ਗਈ ਅਸੀਂ ਖੜੋਤੇ ਹਾਂ। ਤਾਂ ਗੁਰੂ ਕੇ ਸਿੱਖ ਨੇ ਆਖਿਆ ਆ ਕੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੂਸਰੇ ਰਸਤੇ ਤੋਂ ਆ ਕੇ ਨਗਰ ਵਿੱਚੋਂ ਤਾਂ ਹੋ ਕੇ ਵੀ ਚਲੇ ਗਏ। ਤਾਂ ਹੀ ਕੰਨਾਂ ਵਿੱਚ ਫਿਰ ਆਵਾਜ਼ ਗੂੰਜੀ, ਜਾਓ ਤੁਹਾਨੂੰ ਠਾਕੁਰ ਦਰਸ਼ਨ ਨਹੀਂ ਦੇਣਗੇ। ਸਾਧ ਸੰਗਤ ਬੋਲੋ ਸ੍ਰੀ ਘਰ ਆਏ ਨਾ ਨੀਂਦ ਪੈਂਦੀ ਹੈ ਨਾ ਚੈਨ ਆਉਂਦਾ, ਕੀ ਕਰੀਏ? ਕਿਸੇ ਗੁਰੂ ਕੇ ਸਿੱਖ ਨੇ ਸਰੋਤ ਪਾਈ, ਜੇ ਆਪਣੇ ਗੁਨਾਹ ਬਖਸ਼ਾਉਣੇ ਨੇ ਨਾ ਤਾਂ ਅਨੰਦਪੁਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਾ। ਦੋਣੋ ਤੁਰ ਪਏ ਅਨੰਦਪੁਰ ਸਾਹਿਬ ਵੱਲ ਬੇਨਤੀ ਕਰਦੇ ਹੋਏ ਇਹ

ਸੋਇਨਾ ਤੇ ਮੋਇਨਾ ਦਨਪਤੀ ਆਏ ਹਨ ਇਹ ਉਹਨਾਂ ਗੁਦੇ ਤਾਹੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆ ਗਏ। ਮਾਤਾ ਜੀਤੋ ਜੀ ਨੇ ਸਹਿਰਾ ਸਾਹਿਬ ਜੀ ਦੇ ਗਲ ਵਿੱਚ ਜਦੋਂ ਪਾਇਆ ਅੰਤਰਜਾਮੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ ਭਾਈ ਕੇਸਰਾ ਸਿੰਘ ਆ ਬੇਸ਼ੱਕ ਉਹਨਾਂ ਨੂੰ ਜਾ ਕੇ ਕਹਿ ਦੇ ਸੋਇਨਾ ਮੋਇਨਾ ਨੂੰ ਬਾਗ ਦੀ ਸੇਵਾ ਜ਼ਰੂਰ ਕਰਨ ਲੇਕਿਨ ਜਦੋਂ ਅਸੀਂ ਬਾਗ ਵਿੱਚ ਆਈਏ ਤਾਂ ਸਾਡੇ ਮੱਥੇ ਨਾ ਲੱਗਣ। ਸਾਧ ਸੰਗਤ ਬੋਲੋ ਸ੍ਰੀ ਕਿਉਂਕਿ ਸਾਡੇ ਸਿੱਖ ਨੇ ਵਚਨ ਕੀਤਾ ਕਿ ਤੁਹਾਨੂੰ ਠਾਕੁਰ ਦਰਸ਼ਨ ਨਹੀਂ ਦੇਣਗੇ। ਵਾਪਸ ਆਇਆ ਭਾਈ ਕੇਸਰਾ ਸਿੰਘ ਮਨ ਬੜਾ ਉਦਾਸ ਹੈ। ਸੋਇਨਾ ਮੋਇਨਾ ਸਮਝ ਗਏ ਕਿ ਅਜੇ ਹੁਕਮ ਨਹੀਂ ਮਿਲਿਆ। ਰੋਜ ਨਾਮ ਜਪਦੇ ਹਨ, ਸੇਵਾ ਕਰਦੇ ਹਨ। ਇੱਕ ਦਿਨ ਰਾਤ ਦਾ ਸਮੇਂ ਦੋਨੋਂ ਆਪਣੀ ਝੁੱਗੀ ਵਿੱਚ ਬੈਠੇ ਸ਼ਬਦ ਗਾ ਰਹੇ ਹਨ। ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਉ। ਤਾਂ ਇਹ ਬੂਹਾ ਖੜਕਿਆ, ਬੂਹਾ ਖੋਲਿਆ, ਕੀ ਵੇਖਿਆ? ਮਾਤਾ ਜੀਤੋ ਜੀ ਖੜੋਤੇ। ਆਖਿਆ ਮੇਰੇ ਬੱਚਿਓ ਫਿਕਰ ਨਾ ਕਰੋ, ਜਿਸ ਪਿਆਰ ਨਾਲ ਤੁਸੀਂ ਗੁਰੂ ਘਰ ਦੀ ਸੇਵਾ ਕਰ ਰਹੇ ਹੋ, ਨਾਮ ਜਪ ਰਹੇ ਹੋ, ਇੱਕ ਦਿਨ ਉਹ ਜ਼ਰੂਰ ਆਵੇਗਾ, ਮੇਰਾ ਮਨ ਕਹਿੰਦਾ, ਜਦੋਂ ਤੁਹਾਨੂੰ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਹੋਣਗੇ। ਸਾਧ ਸੰਗਤ ਬੋਲੋ ਸ੍ਰੀ ਉਹ ਸਤਵੀਂ ਦਾ ਦਿਨ ਨੇੜੇ ਨੇੜੇ ਆ ਰਿਹਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਅਵਤਾਰ ਪੁਰਬ ਤੇ ਸੋਇਨਾ ਮੋਇਨਾ ਨੇ ਸੋਹਣੇ ਫੁੱਲ ਤਿਆਰ ਕੀਤੇ ਕਿ ਜਾ ਕੇ ਸਾਹਿਬ ਜੀ ਦੇ ਚਰਨਾਂ ਵਿੱਚ ਭੇਟਾ ਕਰਕੇ ਗੁਲਦਸਤਾ ਬਣਾ ਕੇ ਸੋਹਣਾ ਭੇਜਾਂਗੇ। ਇੱਕ ਦਿਨ ਵਿੱਚ ਰਹਿ ਗਈ। ਅਗਲੇ ਦਿਨ ਪੋਹ ਸੱਤਵੀਂ ਦਾ ਦਿਨ ਸੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਆਗਮਨ ਦਾ, ਪ੍ਰਕਾਸ਼ ਉਤਸਵ ਦਾ। ਤਾਂ ਰਾਤ ਇੱਕ ਰੋੜਾ ਜਲਾਲੀ ਕਰਕੇ ਫਕੀਰ ਆਇਆ, ਉਸਨੇ ਸਾਰੀ ਕਿਆਰੀਆਂ ਵਿੱਚੋਂ ਫੁੱਲ ਤੋੜ ਕੇ ਲੈਜਾਣ ਲੱਗਾ। ਸੋਇਨਾ ਮੋਇਨਾ ਨੇ ਜਦੋਂ ਇਹ ਵੇਖਿਆ ਤੇ ਚਰਨ ਪਕੜੇ, ਆਖਿਆ ਇਹ ਫੁੱਲ ਤੇਰੇ ਵਾਸਤੇ ਨੇ, ਇਹ ਫੁੱਲ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਾਸਤੇ ਸਜਾ ਕੇ ਰੱਖੇ। ਤਾਂ ਉਹ ਕਹਿਣ ਲੱਗਾ, ਜੇ ਮੈਨੂੰ ਫੁੱਲ ਨਾ ਦਿਓਗੇ ਤਾਂ ਮੈਂ ਤੁਹਾਨੂੰ ਸ਼ਰਾਪ ਦੇ ਕੇ ਜਾਵਾਂਗਾ। ਕੰਬ ਗਏ, ਗਸ਼ ਖਾ ਕੇ ਦੋਣੋ ਡਿੱਗ ਪਏ। ਸਰਦੀਆਂ ਦੀ ਰੁੱਤ ਹੈ, ਦੋਣੋ ਦੀ ਲੋਥਾਂ ਬਾਗ ਵਿੱਚ ਪਈਆਂ। ਜਦੋਂ ਸਵੇਰੇ ਰੋੜਾ ਜਲਾਲੀ ਫਕੀਰ ਫੁੱਲਾਂ ਲੈ ਕੇ ਗੁਲਦਸਤਾ ਬਣਾ ਕੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚਿਆ। ਅੱਜ ਪੋਹ ਸੱਤਵੀਂ ਦਾ ਦਿਨ ਹੈ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜਨਮ ਦਿਨ। ਸਾਰੇ ਪੇਟਾਵਾਂ ਲਿਆ ਰਹੇ, ਜਦੋਂ ਰੋੜਾ ਜਲਾਲੀ ਨੇ ਫੁੱਲ ਰੱਖੇ ਅੱਗੇ ਤਾਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੜਬਕ ਕੇ ਉੱਠ ਪਏ। ਆਖਿਆ ਉਹ ਰੋੜਾ ਜਲਾਲੀ, ਤੂੰ ਰੋੜਾ ਜਲਾਲੀ ਨਹੀਂ, ਤੂੰ ਰੋੜਾ ਪਲਾਲੀ ਹੈ। ਤੂੰ ਇਹ ਫੁੱਲ ਨਹੀਂ ਤੋੜ ਕੇ ਲਿਆਇਆ ਬਾਗ ਵਿੱਚੋਂ, ਗੁਰੂ ਨਾਨਕ ਦੇ ਚਰਨਾਂ ਵਿੱਚੋਂ ਦੋ ਰੂਹਾਂ ਨੂੰ ਤੋੜ ਕੇ ਲਿਆਇਆ। ਸਾਹਿਬ ਜੀ ਉੱਠੇ, ਆਏ ਉਸ ਥਾਂ ਤੇ ਜਿੱਥੇ ਸੋਇਨਾ ਤੇ ਮੋਇਨਾ ਬੇਸੁਰਤ ਹੋ ਕੇ ਪੈਣ, ਦੋਣੋ ਦੀ ਲੋਥਾਂ ਪਈਆਂ। ਸਾਹਿਬ ਜੀ ਦੇ ਨਾਲ ਸਾਰੀਆਂ ਸੰਗਤਾਂ ਬਾਗ ਵਿੱਚ ਆ ਗਈਆਂ। ਸਾਹਿਬ ਜੀ ਉੱਥੇ ਹੀ ਧਰਤੀ ਤੇ ਬਹਿ ਗਏ, ਇੱਕ ਗੋਡੇ ਤੇ ਸੋਹਣਾ ਸੋਇਨਿਆਂ ਦਾ ਸਿਰ ਰੱਖਿਆ, ਇੱਕ ਗੋਡੇ ਤੇ ਮੋਇਨਾ ਦਾ। ਭਾਈ ਦਇਆ ਸਿੰਘ ਜੀ ਪਾਤਸ਼ਾਹ ਜਲ ਲਿਆਓ, ਜਲ ਦੇ ਛੱਟੇ ਦਿੱਤੇ। ਦੋਣੋ ਨੇ ਨੇਤਰ ਖੋਲੇ, ਕੀ ਵੇਖਿਆ? ਸਾਡਾ ਸਿਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਗੋਦ ਵਿੱਚ ਹੈ। ਸਾਧ ਸੰਗਤ ਬੋਲੋ ਸ੍ਰੀ। ਆਖਿਆ ਸੁਪਨਾ ਹੈ ਕਿ ਸੱਚ? ਸਾਹਿਬ ਜੀ ਕਹਿਣ ਲੱਗੇ ਸੱਚ ਹੈ। ਅੱਜ ਤੁਹਾਡੇ ਪਿਆਰ ਦੇ ਸਦਕੇ ਮੇਰੇ ਸਿੱਖ ਨੇ ਵੀ ਤੁਹਾਨੂੰ ਬਖਸ਼ਿਆ ਔਰ ਮੈਂ ਵੀ ਤੁਹਾਨੂੰ ਬਖਸ਼ਿਆ। ਆਓ ਅੱਜ ਅਸੀਂ ਆਪਣਾ ਇਹ ਪੋਹ ਸੱਤਵੀਂ ਦਾ ਪੁਰਬ ਤੁਹਾਡੀ ਝੁੱਗੀ ਵਿੱਚ ਹੀ ਮਨਾਵਾਂਗੇ। ਝੁੱਗੀ ਵਿੱਚ ਲੈ ਗਏ, ਸਾਹਿਬ ਜੀ ਬਹਿ ਗਏ, ਸਾਰੀਆਂ ਸੰਗਤਾਂ ਉੱਥੇ ਹੀ ਆ ਗਈਆਂ। ਸਾਹਿਬ ਜੀ ਨੇ ਆਖਿਆ, ਉਹ ਏਡੇ ਪਿਆਰ ਨਾਲ ਸਾਨੂੰ ਯਾਦ ਕਰਦੇ ਸੋ, ਸ਼ਬਦ ਸੁਣਾਉਂਦੇ ਸੋ, ਹੁਣ ਅਸੀਂ ਆਏ ਹਾਂ, ਹੁਣ ਵੀ ਤਾਂ ਸੁਣਾਓ। ਦੋਣੋ ਨੇ ਫਿਰ ਉਹ ਸ਼ਬਦ ਗਾਵਿਆ। ਅੱਜ ਮਨ ਦੀਆਂ ਲੋਚਾਵਾਂ ਪੂਰਨ ਹੋ ਗਈਆਂ, ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪ੍ਰਤੱਖ ਦਰਸ਼ਨ ਹੋ ਰਹੇ। ਸਾਧ ਸੰਗਤ ਬੋਲੋ ਸ੍ਰੀ। ਆ ਕਿਹੜਾ ਪਿਆਰ ਕਿਤੇ ਸਾਡੇ ਮਨ ਵਿੱਚ ਵੀ ਆ ਜਾਵੇ, ਸਾਡਾ ਵੀ ਮਨ ਔਰ ਰਸਨਾ ਇੱਕ ਹੋ ਕੇ ਇਹ ਅੱਖਰ ਆਖੇ, ਤਾਂ ਫਿਰ ਗੁਰੂ ਦੂਰ ਨਹੀਂ ਹੈ। ਬੁਲਿਆ ਸਾਈਂ ਤੇ ਤੋਂ ਵੱਖ ਨਾ, ਫਰਕ ਵੀ ਵਿੱਚੋਂ ਕੱਖ ਨਾ, ਪਰ ਵੇਖਣ ਵਾਲੀ ਅੱਖ ਨਾ। ਆਓ ਕਰੀਏ ਬੇਨਤੀ, ਮਨ ਹਿਰਦਾ ਔਰ ਰਸਨਾ ਇੱਕ ਹੋ ਕੇ ਇਹ ਪੁਕਾਰੇ ਕੀ। ਆਓ

your sub peak. ਮੋ ਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਲੋ ਤਨ ਹੈ ਸਭ ਹੀ ਇਨਹੀ ਕੋ।

ਖਾਲਸਾ ਮੇਰੋ ਮਿੱਤਰ ਸਿਖਾਈ, ਖਾਲਸਾ ਮਾਤ ਪਿਤਾ ਸੁਖਦਾਹੀ, ਇਨਹੀਂ ਕੀ ਕਿਰਪਾ ਕੇ ਸਜੇ ਗਮ ਹੈ, ਖਾਲਸਾ ਮੇਰੋ ਮਿੱਤਰ ਸਿਖਾਈ। ਖਾਲਸਾ ਮਾਤ ਪਿਤਾ ਸੁਖਦਾਈ, ਖਾਲਸਾ ਮੇਰੀ ਸੋਭਾ ਸ਼ੀਲਾ, ਖਾਲਸਾ ਬੰਦ ਸਖਾ ਸਦ ਡੀਲਾ, ਖਾਲਸਾ ਮੇਰੀ ਜਾਤ ਅਰ ਪਤ, ਖਾਲਸਾ ਮੇਰੀ ਜਾਤ ਅਰ ਪਤ, ਖਾਲਸਾ ਸੋ ਮਾਂ ਕੋ ਉਤਪਤ।

ਤਿੰਨ ਪਰਿਵਾਰ ਆ, ਬਹੁਤ ਚੰਗਾ ਪਰਿਵਾਰ, ਸੱਜਣ ਪਰਿਵਾਰ। ਖਾਲਸਾ ਮੇਰੋ ਕਰਤ ਉਦਾਰਾ।

ਮਾਨ ਮੈਂ ਤੂੰ ਮੇਰੋ ਖਾਲਸਾ ਸਹੀ, ਖਾਲਸਾ ਮੇਰੋ ਸਵਾਰਥ ਸਹੀ। ਆ ਖਾਲਸਾ ਮੇਰੋ ਸਵਾਰਥ ਸਹੀ।

ਖਾਲਸਾ ਮੇਰਿਓ ਦੇ ਅਰਸਾ, ਖਾਲਸਾ ਮੇਰੋ, ਖਾਲਸਾ ਮੇਰੋ ਧਰਮ ਅਰ ਕਰਮ, ਖਾਲਸਾ ਮੇਰੋ ਭੇਦ ਨਿਜ ਮਰਮ।

ਸਾਰੇ ਸਰੀਰ ਦੇ ਵਾਲ ਜੀਭਾ ਬਣ ਜਾਣ। ਰੋਮ ਰੋਮ ਜੇ ਰਸ ਨਾ ਪਾਉ ਤਦ ਪੁਖਾਲਸਾ ਜਸ ਤੈ ਗਾਉ, ਤਦ ਪੁਖਾਲਸਾ ਜਸ ਤੈ ਗਾਉ, ਹੋ ਖਾਲਸੇ ਕਾ ਖਾਲਸਾ ਮੇਰੋ, ਓਤ ਪੋਤ ਸਾਗਰ ਬੰਦੇਰੋ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ,

ਸੰਸਾਰ ਹੈ, ਇਹਦੇ ਵਿੱਚ ਜੀਵ ਫਸਿਆ ਹੋਇਆ ਹੈ, ਇਹ ਕਿੱਦਾਂ ਮਗਰੋਂ ਲੱਥੇ, ਕਿੱਦਾਂ ਨਿਵਰਤ ਹੋਵੇ? ਮਹਾਰਾਜ ਕਹਿੰਦੇ ਹੁਕਮ ਲਜਾਈ ਚੱਲਣਾ ਨਾਨਕ ਲਿਖੇ ਨਾਲ, ਪਰਮੇਸ਼ਵਰ ਦਾ ਹੁਕਮ ਮੰਨਣਾ। ਪਰਮੇਸ਼ਵਰ ਦਾ ਹੁਕਮ ਕੀ ਹੈ? ਹਰਖ ਸ਼ੋਕ ਦੁੱਖ ਸੁਖ ਉਸ ਦਾ ਨਿੰਦਿਆ ਮਾਨ ਅਪਮਾਨ ਚ ਇਕੋ ਜਿਹਾ ਰਹਿਣਾ। ਹੰਗਤਾ ਮਮਤਾ ਰਾਗ ਦਵੇਸ਼ ਜਨਮ ਮਰਨ ਤੇ ਰਹਿਤ ਹੋਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਰਹਿਤ ਹੋਣਾ। ਹੁਕਮ ਦੇ ਜਾਣੇ ਚੱਲਣਾ ਨਾਨਕ ਲਿਖਿਆ ਨਾਲ, ਫੇਰ ਪਰਮੇਸ਼ਵਰ ਦੀ ਦਰਗਾਹ ਦੇ ਵਿੱਚ ਮੈਂ ਤੁਸੀਂ ਸੱਚੇ ਹੋਵੋਗੇ ਜੇ ਪਰਮੇਸ਼ਵਰ ਦਾ ਹੁਕਮ ਮੰਨੋਗੇ। ਪ੍ਰਭ ਕੀ ਆਗਿਆ ਆਤਮਾ ਤਾਵੇ, ਜੀਵਨ ਮੁਕਤ ਸਹੁ ਕਹਾਵੇ, ਤੈਸਾ ਹਰਖ ਤੈਸਾ ਉਹ ਸੋ, ਸਦਾ ਨੰਤ ਨਹੀਂ ਵੀ ਹੋ, ਤੈਸਾ ਸੁਵਰਨ ਤੈਸੀ ਉਸ ਮਾਟੀ, ਤੈਸਾ ਅੰਬਰ ਤੈਸੀ ਕਾਟੀ, ਤੈਸਾ ਮਾਨ ਤੈਸਾ ਮਾਨ, ਤੈਸਾ ਰੰਗ ਤੈਸਾ ਰਜਾਨ, ਜੋ ਬਤਾਏ ਸਾਈ ਯੁਗ ਨਾਨਕ ਉਪਰ ਕਹੀਏ ਜੀਵਨ ਮਿਲ। ਜਿਹਨੂੰ ਪਾਣਾ ਕਹਿੰਦੇ ਪਾਣਾ ਮੰਨਣਾ, ਜੋ ਕੁਛ ਕਰਨਾ ਸੋ ਕਰ ਰਿਹਾ, ਚਿੱਤ ਸ਼ਾਂਤ ਰੱਖਣਾ, ਪਰਮਾਤਮਾ ਦਾ ਹੁਕਮ ਮੰਨਣਾ, ਤੇ ਕਾਮ ਕਰੋ ਲੋ ਮੰਕਾਰ ਤੇ ਰਹਿ ਤੁਹਾਨੂੰ, ਰਜੋ ਸਤੋ ਤਮੋ ਤਿੰਨਾਂ ਗੁਣਾਂ ਤੇ ਰਹਿ ਤੁਹਾਨੂੰ, ਮਨ ਨੂੰ ਮਾਰਨਾ। ਸੰਸਾਰ ਦਾ ਅਧਿਆਸ ਛੱਡਣਾ ਹੈਗਾ, ਹੁਣ ਮੈਂ ਦੁਨੀਆਂ ਦੀ ਛੱਡਣੀ, ਪਰਮੇਸ਼ਰ ਚ ਪਾਉਣੀ ਹੈਗੀ।

ਗ੍ਰੰਥ ਸਾਹਿਬ ਦੀ ਬਾਣੀ ਚ ਮਹਾਰਾਜ ਨੇ ਲਿਖਿਆ ਉਹ ਤੁਸੀਂ ਮੰਨੋ, ਗਮੀ ਵਿਚ ਵੀ ਖੁਸ਼ੀ ਮਨਾਓ। ਜਿੱਦਾਂ ਇੱਕ ਕੋਈ ਨਗਰ ਹੈ, ਉਸ ਨਗਰ ਕੇ ਵਿਚ ਮੈਂ ਕੋਈ ਭਗਤ ਹੈ, ਪਰਮੇਸ਼ਰ ਦਾ ਪਿਆਰਾ ਹੈ, ਤੇ ਭਗਤ ਦਾ ਸਭ ਤੋਂ ਜ਼ਿਆਦਾ ਪਰਮੇਸ਼ਰ ਨੂੰ ਪ੍ਰੇਮ ਹੁੰਦਾ, ਗਿਆਨਵਾਨ ਦਾ ਸਭ ਤੋਂ ਜ਼ਿਆਦਾ ਪਰਮੇਸ਼ਰ ਨੂੰ ਪ੍ਰੇਮ ਹੁੰਦਾ, ਉਹ ਪਰਮੇਸ਼ਰ ਨਾਲ ਪ੍ਰੇਮ ਹੈ। ਜਿੱਦਾਂ ਕਿਸੇ ਨੂੰ ਉਂਬਣ ਲੱਗ ਜਾਂਦਾ ਹੈਗਾ ਤੇ ਕੋਈ ਸੰਤ ਮਹਾਤਮਾ ਮਿਲੇ, ਉਹ ਭਗਤ ਹਰ ਵੇਲੇ ਪਰਮੇਸ਼ਰ ਦੇ ਬਚਨ ਕਰਦਾ, ਪਰਮਾਤਮਾ ਦੇ ਬਚਨ ਕਰਦਾ, ਜਿਹੜੇ ਦਰਬਾਰ ਸਾਹਿਬ ਲਿਖੇ ਹੋ ਗਿਆ। ਤੇ ਪਰਮੇਸ਼ਰ ਬਿਨਾ ਰਹਿ ਨਹੀਂ ਸਕਦਾ, ਮੱਛੀ ਜਲ ਮੰਗਣ ਤੇ ਉਹਦਾ ਪ੍ਰੇਮ ਬਹੁਤ ਜ਼ਿਆਦਾ ਹੈ। ਜੋ ਮੀਨਾ ਬਿਨ ਪਾਣੀ ਤੇ ਸਾਖਤ ਮਰੇ ਪਿਆਸ ਤੇ ਹਰਬਨ ਮਰੀਏ ਰੇ ਮਨ ਅਜਿਬਰਤਾ ਜਾਵੇ ਸਾਸ। ਉਹਨਾਂ ਦੇ ਨਗਰ ਕੇ ਵਿੱਚ ਮੈਂ ਕੋਈ ਸੰਤਾ ਮਹਾਤਮਾ ਦੀ ਮੰਡਲੀ ਆ ਗਈ, ਪੂਰਨ ਸੰਤ ਮਹਾਤਮਾ ਬੀਜ ਦਾ ਅਵਧੂਤ, ਉੱਥੇ ਚੰਗਾ ਗਿਆ ਦਰਸ਼ਨ ਕਰਨ ਵਾਸਤੇ, ਕੀਰਤਨ ਹੋਵੇ, ਕਥਾ ਹੋਵੇ, ਮਹਾਰਾਜ ਦੀ ਗੱਲਾਂ ਨੂੰ ਕੌਣ ਕਰ ਆਇਆ ਹੀ ਨਾ। ਉੱਥੇ ਕਥਾ ਕੀਰਤਨ ਸੁਣਦਾ ਰਿਹਾ, ਸੰਤਾ ਮਹਾਤਮਾ ਦੀ ਸੰਗਤ ਕਰਦਾ ਰਿਹਾ, ਪਰ ਸਾਧਨ ਬੀਤਗਾ ਘਰ ਨਹੀਂ ਆਇਆ। ਪਤਾ ਨਹੀਂ ਉਹਦੇ ਘਰ ਨੂੰ ਕਿੱਦਾਂ ਅੱਗ ਲੱਗ ਗਈ, ਕਿਸੇ ਨੇ ਲਾਤੀ ਜਾਂ ਕਬੀਰ ਸਾਹਿਬ ਦੇ ਘਰ ਨੂੰ ਅੱਗ ਲਾਤੀ, ਆਪੇ ਪਾਓ ਆਪੇ ਪਵਨ ਜਾਵੇ ਕਸਮ ਤਰਾ ਕੇ ਕਵਨ। ਉਹ ਕਹਿੰਦਾ ਨਾਮ ਜਾਂ ਪੱਤਾਂ ਜਦ ਕਿਹਾ ਜਾਏ, ਰਾਮ ਨਾਮ ਚਿੱਤ ਰਿਹਾ ਸੁਣਾਏ, ਕਾਂਕੋ ਜਦੇ ਕਾਇ ਹੋਇਆ ਨਟ ਵਟ ਕਹਿਲੇ ਸਾਗ ਭਾਂ ਕੋ ਕਬੀਰ ਅੱਖਰ ਤੋਂ ਪਾਕ ਹੋਏਗਾ ਕਸਮ ਤਾਂ ਲਏਗਾ ਰਾਖ। ਪਤਾ ਨਹੀਂ ਕਿਤੇ ਘਰ ਵਿੱਚੋਂ ਕਿਸੇ ਤੇ ਲੰਘ ਕੇ ਜਾਏ। ਕਿਸੇ ਨੇ ਆ ਕੇ ਦੱਸਿਆ ਉਸ ਭਗਤ ਨੂੰ, ਤੂੰ ਇੱਥੇ ਸੰਤਾ ਮਹਾਤਮਾ ਦੀ ਕਥਾ ਵਾਰਤਾ ਸੁਣਦਾ ਹੈਗਾ, ਅੰਤਰ ਪਰਮਾਤਮਾ ਦਾ ਭਜਨ ਕਰਦਾ, ਘਰ ਤੇਰੇ ਅੱਗ ਲੱਗੀ, ਉਹ ਸਾਰਾ ਤੇਰਾ ਘਰ ਜਲ ਗਿਆ, ਇੱਕ ਤੇਰਾ ਲੜਕਾ ਸਾ ਉਹ ਵੀ ਜਲ ਗਿਆ, ਲੜਕੀ ਜਲ ਗਈ, ਬਾਕੀ ਇੱਕ ਲੜਕਾ ਲੜਕੀ ਹਸਪਤਾਲ ਵਿੱਚ ਹੈਗੇ, ਤੇਰੀ ਇਸਤਰੀ ਦੀ ਲੱਤ ਜਲ ਗਈ ਹੋਈ ਹਸਪਤਾਲ ਆਏ, ਘਰ ਸਾਰਾ ਸਵਾਹ ਹੋ ਗਿਆ, ਜਾ ਕੇ ਤਾਂ ਦੇ। ਉਹ ਆਪਣੇ ਘਰ ਨੂੰ ਆਉਂਦਾ ਹੈ, ਦੇਖਦਾ ਤਾਂ ਇਹ ਗੱਲ ਸੱਚੀ ਹੈਗੀ, ਸਭ ਕੁਛ ਸਵਾਹ ਹੋ ਪਿਆ, ਲੜਕਾ ਤਾਂ ਲੜਕੀ ਜਲ ਗਿਆ ਵਿੱਚ, ਦੋ ਹਸਪਤਾਲ ਪਏ, ਇਸਤਰੀ ਵੀ ਪਈ ਹੈ, ਸਾਰੀਆਂ ਚੀਜ਼ਾਂ ਜਲ ਗਈਆਂ, ਬਿਸਤਰੇ ਵੀ, ਮੰਜੇ ਵੀ, ਮਕਾਨ ਵੀ। ਉਹ ਜਦਾਂ ਤੋਂ ਚੁੱਪ ਹੋ ਗਿਆ, ਚੁੱਪ ਹੋ ਕੇ ਕਹਿਣ ਲੱਗਾ ਖੁਸ਼ੀਆਂ ਮਨਾਓ, ਨੱਚਣ ਲੱਗ ਗਿਆ। ਐਸਾ ਸਮਾਂ ਸੀ ਮੈਨੂੰ ਨਿਤ ਨਹੀਂ ਤੇ ਆਵੇ, ਜਿਹੜਾ ਕੋਈ ਪਾ ਜਾਵੇ ਕਹੇ ਨੱਚੋ ਟੱਪੋ, ਮਠਿਆਈਆਂ ਪਕਾਓ, ਲੱਡੂ ਪਕਾਓ ਤੇ ਖੁਸ਼ ਹੋਵੋ, ਪ੍ਰਸੰਨ ਹੋਵੋ, ਨੱਚੋ ਟੱਪੋ, ਅਸੀਂ ਬਾਤ ਕਿਆ ਹੈ, ਤੇਰਾ ਇੰਨਾ ਨੁਕਸਾਨ ਹੋਇਆ। ਕਹਿੰਦਾ ਫੇਰ ਦੱਸੂੰਗਾ, ਪਹਿਲਾਂ ਤੁਸੀਂ ਖੁਸ਼ੀ ਮਨਾਓ, ਆਪ ਵੀ ਨੱਚੇ ਟੱਪੇ, ਐਸਾ ਸਮਾਂ ਜੀ ਸਾਨੂੰ ਨਿਤ ਨਿਤ ਆਵੇ, ਸਾਰੇ ਖੁਸ਼ੀਆਂ ਮਨਾਓ। ਤੇ ਉਸਨੇ ਵੀ ਬੜੀ ਖੁਸ਼ੀ ਮਨਾਈ। ਫੇਰ ਕੁਛ ਸਮੇਂ ਮਗਰੋਂ ਉਹਦੀ ਇਸਤਰੀ ਰਾਜੀ ਹੋ ਕੇ ਆ ਗਏ, ਕੁਬਾਲ ਵੀ ਰਾਜੀ, ਕੰਨਿਆ ਵੀ ਰਾਜੀ ਹੋ ਕੇ ਆ ਗਏ, ਦੋ ਤੋਂ ਪਹਿਲਾਂ ਮਰ ਗਿਆ ਜਲ ਗਿਆ ਸੀ, ਮਕਾਨ ਵੀ ਜਲ ਗਿਆ। ਕੁਛ ਸਮੇਂ ਮਗਰੋਂ ਉਹਨੂੰ ਹਜ਼ਾਰਾਂ ਗੁਣਾ ਚੀਜ਼ਾਂ ਮਿਲ ਗਈਆਂ, ਅੱਗੇ ਨਾਲੋਂ ਜ਼ਿਆਦਾ ਚਿਵਾੜ ਪੈ ਗਿਆ, ਮਜ਼ਦੂਰੀ ਚ ਲੱਗ ਗਿਆ, ਲੋਕਾਂ ਲੱਗ ਗਿਆ, ਤੇ ਬੈਗ ਕੈਂਬਰ ਕੈਂਬਰ ਹੋ ਗਏ। ਇੱਕ ਦਿਨ ਪਤਾ ਨਹੀਂ ਉਹਦੇ ਮਨ ਕੇ ਵਿੱਚ ਮੈਂ ਕਿਹਾ, ਫਿਰ ਸੋਚੀ ਪਿਆ, ਫਿਰ ਹੋਣ ਲੱਗ ਗਿਆ, ਪਿੱਟਣ ਲੱਗ ਗਿਆ, ਲੋਕੋ ਮੇਰਾ ਕੁਛ ਨਹੀਂ ਰਿਹਾ, ਤੁਸੀਂ ਵੀ ਰੋਵੋ, ਜਿਹੜਾ ਆਵੇ ਤੁਸੀਂ ਵੀ ਰੋਵੋ, ਕੰਧਾਂ ਚ ਸਿਰ ਮਾਰੇ, ਮੇਰਾ ਕੱਖ ਨਹੀਂ ਰਿਹਾ, ਮੇਰਾ ਤਾਂ ਕੁਝ ਵੀ ਨਹੀਂ ਰਿਹਾ, ਸਭ ਕੁਝ ਗਿਆ, ਆ ਲੋਕ ਵੀ ਲੋਕ ਵੀ ਗਿਆ, ਤੁਸੀਂ ਵੀ ਰੋਵੋ। ਉਹ ਕਹਿੰਦੇ ਬਾਤ ਕਿਆ ਹੈ, ਅੱਗੇ ਤੇਰਾ ਸਭ ਕੁਝ ਜਲ ਗਿਆ ਸਾ, ਤਾਂ ਤੂੰ ਗਮੀ ਚ ਖੁਸ਼ੀ ਮਨਾਉਂਦਾ ਸਾ, ਹੁਣ ਪਹਿਲਾਂ ਸਭ ਕੁਝ ਮਿਲ ਗਿਆ, ਤੂੰ ਗਮੀ ਮਨਾਉਣਾ, ਕਹਿੰਦਾ ਰੋਵੋ ਰੋਵੋ, ਮੇਰਾ ਸਭ ਕੁਝ ਲੁੱਟਿਆ ਗਿਆ, ਲੋਕਾਂ ਨੂੰ ਮਾਰਿਆ ਗਿਆ, ਬਾਤ ਕਿਆ ਹੈ। ਕਹਿੰਦਾ ਬਾਅਦ ਸੰਤ ਮਹਾਤਮਾ ਆ ਗਏ, ਉਹਨਾਂ ਨੂੰ ਜਾ ਕੇ ਪੁੱਛੋ ਬ੍ਰਹਮ ਗਿਆਨੀ ਕੀ ਗਿਆ, ਬ੍ਰਹਮ ਗਿਆਨੀ ਜਾਣਾ, ਉੱਥੇ ਜਾ ਕੇ ਉਹਨਾਂ ਸੰਤਾਂ ਪਾਏ, ਮਹਾਰਾਜ ਦੱਸੋ ਕੀ ਸਵਾਬ ਆ। ਉਹ ਕਹਿੰਦੇ ਜਿਹੜਾ ਭਗਤ ਹੈ, ਗਿਆਨਵਾਨ ਹੈ, ਹੁਣ ਤਾਂ ਪਰਮੇਸ਼ਰ ਦੁਨੀਆਂ ਚ ਚਾਹੀਦਾ, ਬਾਕੀ ਕੋਈ ਚੀਜ਼ ਨਹੀਂ ਚਾਹੀਦੀ ਹੈ, ਇੱਕ ਪਰਮਾਤਮਾ ਚਾਹੀਦਾ ਹੈਗਾ, ਜਿਸ ਨਾਮ ਦੇ ਤੇ ਸੋਈ ਵਟਦਾ ਜਾ। ਕਹਿ ਤੋ ਕਬੀਰ ਸੁਣੋ ਤਾਂ ਲੋਈ, ਰਾਮ ਨਾਮ ਬਿਨ ਮੁਕਤ ਨਾ ਹੋਈ, ਕੌਣ ਆਣਕੇ ਤੱਤ ਵਿਚਾਰਾ, ਬਿਨਾਂ ਭਜਨ ਨਹੀਂ ਛੁਟਕਾਰਾ। ਜਿਹੜਾ ਸੰਸਾਰ ਤੋਂ ਪਾਰ ਹੋਣਾ ਚਾਹੁੰਦਾ, ਜਨਮ ਮਰਨ ਕੱਟਣਾ ਚਾਹੁੰਦਾ, ਜਗਾਸੇ ਚੋਂ ਨਿਕਲਣਾ ਚਾਹੁੰਦਾ, ਹੁਣ ਤਾਂ ਪਰਮਾਤਮਾ ਚਾਹੀਦਾ, ਬਾਕੀ ਕੋਈ ਚੀਜ਼ ਨਹੀਂ ਚਾਹੀਦੀ। ਬੇਬੇ ਨਾਨਕੀ ਕਹਿੰਦੇ ਮੈਨੂੰ ਕੋਈ ਚੀਜ਼ ਨਹੀਂ ਚਾਹੀਦੀ, ਨਾ ਬਿਸਰੋ ਬਲਕੋ ਦੀ ਜਵੇ ਹੋ ਭੈਣ ਪੱਕੀ ਜੋ ਕਿਰਪਾ ਕੀ ਜੋ। ਪਹਿਲਾਂ ਉਹਦੇ ਘਰ ਨੂੰ ਅੱਗ ਲੱਗ ਗਈ, ਪਤਾ ਨਹੀਂ ਕਿੱਦਾਂ ਲੱਗ ਗਿਆ, ਜਲ ਗਿਆ, ਤੇ ਉਹਦਾ ਅੱਧਾ ਪਰਿਵਾਰ ਹਸਪਤਾਲ ਵਿੱਚ ਗਿਆ, ਅੱਧਾ ਮਰ ਗਿਆ। ਉਹਨੂੰ ਕਿਹਨੇ ਜਾ ਕੇ ਦੱਸਿਆ, ਸੰਤ ਮਹਾਤਮਾ ਦੇ ਪਾਸ ਉਹ ਆਇਆ, ਉਹ ਸੋਚਿਆ

ਕਹਿੰਦਾ ਮੇਰੀ ਬਿਰਤੀ ਵਿੱਚ ਇੰਨੀ ਫਰਕ ਤਾਂ ਨਹੀਂ ਪਿਆ ਹੈਗਾ, ਕਿਉਂ ਦੁਨੀਆਂ ਦੇ ਫਿਰਕੇ ਚਿੰਤਾ ਚ ਬਿਰਤੀ ਵਿੱਚ ਤਾਂ ਫਰਕ ਪੈਣਾ ਹੋਇਆ, ਸਰੀਰ ਨੂੰ ਕੋਈ ਰੋਗ ਹੋ ਜਾਵੇ ਬਿਰਤੀ ਵਿੱਚ ਤਾਂ ਫਰਕ ਪੈਣਾ ਹੋਇਆ, ਕੋਈ ਨੁਕਸਾਨ ਹੋ ਜਾਵੇ ਪਰਮੇਸ਼ਵਰ ਭੁੱਲ ਜਾਂਦਾ ਹੈਗਾ, ਕਰੋ ਲੋਭ ਜੀ ਪਰਮਾਤਮਾ ਭੁੱਲ ਜਾਂਦਾ, ਉਹ ਸੋਚਦਾ ਮੇਰੀ ਬਿਰਤੀ ਵਿੱਚ ਫਰਕ ਤਾਂ ਨਹੀਂ ਪਿਆ ਹੈਗਾ, ਘਰ ਨੂੰ ਅੱਗ ਲੱਗਣੀ ਕਰਕੇ ਪਰਿਵਾਰ ਮਰਨੀ ਕਰਕੇ ਬਿਰਤੀ ਚ ਫਰਕ ਨਹੀਂ ਪਿਆ ਹੈ। ਕਹਿੰਦਾ ਖੁਸ਼ੀ ਮਨਾਓ, ਦੁਨੀਆਂ ਦਾ ਚੀਜ਼ਾਂ ਕੀ ਹੈ, ਲੱਕਾਂ ਹੀ ਆਈਆਂ, ਲੱਕਾਂ ਹੀ ਚਲੇ ਗਈਆਂ ਹੈਗੀਆਂ, ਇਹ ਤਾਂ ਛਲ ਰੂਪ ਹੈ, ਧੋਖਾ ਫਰੇਬ ਕਦੇ ਹੈਗੀਆਂ ਕਦੇ ਹੈ ਨਹੀਂ, ਸੁਪਨੇ ਮੰਗ ਝੂਠੀਆਂ ਹੈਗੀਆਂ, ਸੁਪਨੇ ਸਹਿਤੀ ਚੇਤ ਮੂਰਖ ਲਾ, ਮੇਰੀ ਬਿਰਤੀ ਪੂਰੀ ਪਰਮਾਤਮਾ ਨੇ, ਖੁਸ਼ੀ ਮਨਾਏ, ਇਹਨੂੰ ਵੱਡੀ ਖੁਸ਼ੀ ਮਨਾਈ, ਤੁਹਾਨੂੰ ਕਹਿੰਦਾ ਨੱਚੋ ਖੁਸ਼ੀ ਹੋਵੋ, ਮੇਰੀ ਪਰਮਾਤਮਾ ਦੇ ਪਾਸੇ ਦੀ ਬਿਰਤੀ ਕਾਇਮ ਹੈ, ਬਾਕੀ ਚੀਜ਼ਾਂ ਨੂੰ ਮੈਂ ਨੇ ਕੀ ਕਰਨਾ, ਅਜੇ ਮਰਗਤ ਤਾਂ ਸਾਰੀਆਂ ਛੱਡਣ, ਨਾ ਕੋਈ ਨਾਲ ਆਉਂਦੀ ਨਾ ਕੋਈ ਜਾਂਦੀ ਹੈ, ਬਿਰਖੀ ਛਾਇਆ ਸਿਉਂ ਮਿਲਾਵੇ ਉਹ ਬਿਨ ਸਿਉਂ ਮਨ ਪਿਸਟ ਆਵੇ, ਜੋ ਦੀ ਸੇ ਸੋ ਚੱਲਣ ਹਰ ਲਾਪਟੀ ਹੋ ਤੇ ਆਨੰਦ ਹਰ ਬਠਾਊ ਸਿਉਂ ਜੋ ਲਾਵੇ ਨੇ, ਤਾਂ ਕਿ ਹੱਥ ਨਾ ਵੀ ਨਾ ਲੰਮੋ ਤਾਂ ਨਰਕਾਂ ਚਲਿਆ ਜਾਂਦਾ, ਪਰਮੇਸ਼ਵਰ ਦਾ ਮੈਂ ਮੁਕਤੀ ਕਰਦਾ, ਖੁਸ਼ ਹੋਇਆ ਪ੍ਰਸੰਨ ਹੋਇਆ, ਤੁਹਾਨੂੰ ਵੀ ਕਹਿੰਦਾ ਨੱਚੋ ਟੱਪੋ, ਆਪ ਵੀ ਨੱਚਦਾ ਟੱਪਦਾ, ਬਿਰਤੀ ਮੇਰੀ ਕਾਇਮ ਫਰਕ ਨਹੀਂ ਪਿਆ। ਫਿਰ ਇਸਤਰੀ ਵੀ ਆ ਗਈ, ਬਾਲ ਵੀ ਆ ਗਿਆ, ਰਾਜੀ ਹੋ ਗਿਆ, ਹੋਰ ਪੁੱਤਰ ਵੀ ਹੋ ਗਿਆ, ਘਰ ਵੀ ਹੋ ਗਿਆ, ਹਜ਼ਾਰਾਂ ਗੁਣਾਂ ਧਨ ਵੀ ਮਿਲ ਗਿਆ, ਪੱਕੇ ਵੀ ਮਿਲ ਗਏ, ਸਭ ਕੁਝ ਮਿਲ ਗਿਆ, ਬਾਗ ਦੇ ਵਿੱਚ ਹੋ ਗਏ। ਫਿਰ ਪਤਾ ਨਹੀਂ ਕੋਈ ਪਿਛਲਾ ਪਾਪ ਆ ਗਿਆ, ਪਤਾ ਨਹੀਂ ਅੰਨ ਮਹਿਲਾ ਖਾ ਲਿਆ, ਮਹਾਰਾਜ ਵਿੱਚ ਨਹੀਂ ਲੱਗਦਾ, ਕਹਿੰਦਾ ਲੁੱਟਿਆ ਗਿਆ, ਮਾਰਿਆ ਗਿਆ, ਮੇਰਾ ਕੁਝ ਵੀ ਨਹੀਂ ਰਿਹਾ, ਲੋਕ ਖਤਮ ਹੋ ਗਿਆ, ਕਿਉਂ ਨਾਮ ਤੇ ਬਿਨਾਂ ਸਾਰੇ ਕੰਮ ਕੰਮੇ ਆ, ਅਵਰ ਕਾਰ ਤੇਰੇ ਕਿਤੇ ਨਾ ਕੰਮ ਮੇਰੇ ਸਾਧ ਸੰਗ ਭੱਜ ਕੇ ਹੋਣਾ, ਸਗਲ ਪਰਮ ਡਾਲ ਦੇ ਗੋਬਿੰਦ ਕੋ ਨਾਮ ਲਏ, ਅੰਤ ਵਾਰ ਸੰਗਤ ਰਹੇ, ਇਹ ਇੱਕ ਜਾਗਰ ਇਹ ਸੰਸਾਰ ਕੇ ਵਿੱਚ ਨੂੰ ਜਗਤ ਵਿੱਚ ਦੁਨੀਆਂ ਚ ਮਨੁੱਖਾਂ ਦੇ ਚ ਫਾਇਦਾ ਦੇਣ ਵਾਲੀ ਚੀਜ਼ ਬਿਨਾਂ ਨਾਮ ਤੇ ਕੋਈ ਹੈ ਹੀ ਕੋਈ ਨਹੀਂ ਹੈਗੀ, ਪਰਮੇਸ਼ਵਰ ਪਾਇਆ, ਸਭ ਕੋ ਪਾਇਆ, ਪਰਮੇਸ਼ਵਰ ਨੇ ਪਾਇਆ, ਕੁਝ ਨਹੀਂ ਪਾਇਆ, ਬਾਕੀ ਕੀ ਚੜੀ ਕੀਮਤ ਸਿਫਤ ਹੈ, ਸਿਫਤ ਹੈ, ਪਰਮੇਸ਼ਵਰ ਤੇ ਭੁੱਲਿਆ ਵਿਆਪਨ ਸਭ ਰੋਗ ਸਦਾ ਕੁਆਰੀ, ਮਾਰਿਆ ਗਿਆ ਲੋਕੋਂ, ਲੁੱਟਿਆ ਗਿਆ, ਮੇਰਾ ਕੁਝ ਨਹੀਂ ਰਿਹਾ, ਬਿਰਤੀ ਪਰਮਾਤਮਾ ਦੇ ਪਾਸੇ ਨਹੀਂ ਲੱਗਦੀ, ਕੋਈ ਪਹਿਲੇ ਪਾਪ ਆ ਗਏ ਜਾਂ ਕੋਈ ਪੈਰੀ ਮਹਿਲਾ ਖਾ ਲਿਆ, ਕਬੀਰ ਸਾਹਿਬ ਮੰਗ ਤੇ ਇਹਦਾ ਚੇਤਨ ਨਹੀਂ ਲੱਗਦਾ, ਭਗਤਾਂ ਨੂੰ ਤਾਂ ਪਰਮੇਸ਼ਵਰ ਚਾਹੀਦਾ, ਭਗਤਾਂ ਨੂੰ ਤਾਂ ਪਰਮਾਤਮਾ ਚਾਹੀਦਾ, ਹੁਣ ਤਲੋ ਮੱਛੀ ਲੱਗੇ ਉਹ ਮੱਛੀ ਜਲ ਮੰਗੋ, ਗਊ ਬੱਚੇ ਮੰਗੋ, ਜਿੰਨਾ ਚਿਰ ਚਿੱਤ ਨਾ ਲੱਗੇ ਰੋਂਦੇ ਪਿੱਟਦੇ ਰਹਿਣਾ, ਮਿੰਨਤਾਂ ਕਰਦੇ ਰਹਿਣਾ ਹੈਗਾ, ਕਿਉਂ ਨਹੀਂ ਜੇ ਗਡਮਕਾ ਪਾਈ ਦੋਧ ਕੋਟਲ ਤੇਵਧ ਖਾਈ ਪੰਜ ਪਚੀਸ ਮੋਹ ਮਧਮਸ ਆਟੀ ਪਰਮਾ ਨੂੰ ਆਇਆ, ਜਨ ਗਰੀਬ ਕੋ ਜ਼ੋਰ ਨ ਪਹੁੰਚੇ ਕਾਂ ਕਰੋ ਰਗਰਾਇਆ, ਕਾਮ ਕੁਵਾਰੀ ਦੁੱਖ ਸੁਖ ਦਰਵਾਨੀ ਪਾਪ ਫੋਨ ਦਰਵਾਜਾ, ਕ੍ਰੋਧ ਪ੍ਰਧਾਨ ਮਹਾਬਡ ਦੁੰਦਰ ਮਨਵਾਸੀ ਰਾਜਾ, ਸਵਾਦ ਸੁਨਾ ਟੋਪ ਮਮਤਾ ਕੋ ਕੋਧ ਕੁਮਾਨ ਚਾਈ ਤਿਸ਼ਨਾ ਤੀਰ ਹੈ ਕੱਟੀ, ਇਉਂ ਗੜ ਲਿਆ ਜਾਏ। ਮਹਾਰਾਜ ਕਬੀਰ ਸਾਹਿਬ ਕਹਿੰਦੇ ਮੇਰਾ ਮਨ ਪਰਮੇਸ਼ਰ ਦੇ ਪਾਸੇ ਨਹੀਂ ਲੱਗਦਾ, ਮਨ ਜਿੱਥੇ ਅੜ ਜਾਂਦਾ ਹੈਗਾ, ਮੁੰਡਾ ਰੋਟੀ ਨਹੀਂ ਖਾਂਦਾ, ਜੰਗਲ ਵਿੱਚ ਜਾ ਕੇ ਬੇਨਤੀਆਂ ਕਰਦਾ ਹੈਗਾ, ਮੈਂ ਘਰ ਨਹੀਂ ਜਾਣਾ, ਖਾਣਾ ਪੀਣਾ ਕੁਝ ਨਹੀਂ ਹੈਗਾ, ਇਹੋ ਹੀ ਤਾਂ ਵਸਤੂ ਸੰਸਾਰ ਕੇ ਵਿੱਚ ਮੈਂ ਪਾਣੀ ਵਾਲ ਗਿਆ। ਅੰਤਰਯਾਮੀ ਪਰਮਾਤਮਾ ਨੂੰ ਦਇਆ ਆਈ, ਮਹਾਰਾਜ ਨੇ ਕਿਹਾ ਕਬੀਰ ਤੈਨੂੰ ਦੱਸਾਂ ਤੇਰਾ ਚਿੱਤ ਕਿੱਦਾਂ ਪਰਮੇਸ਼ਰ ਦੇ ਪਾਸੇ ਲੱਗੇਗਾ, ਪ੍ਰੇਮ ਪਲੀਤਾ ਸੁਰਤੋ ਆਏ ਗੋਲਾ ਗਿਆਨ ਚਲਾਇਆ, ਬ੍ਰਹਮ ਮਗਨ ਸਹਿਜੇ ਪਰ ਜਾਲੇ ਏਕਾ ਚੋਟ ਸਜਾਇਆ, ਸਤ ਸੰਤੋਖਲਾ ਲੜਨ ਲਾਗਾ ਤੋਰੇ ਦੋਏ ਦਰਵਾਜਾ, ਸਾਧ ਸੰਗਤ ਗੁਰ ਕੀ ਕਿਰਪਾ ਤੇ ਪਕੜਿਓ ਗਾਟ ਕੋ ਰਾਜਾ, ਭਾਗਵਤ ਸਾਗਰ ਸਿਮਨ ਕੀ ਕਟੀ ਕਾਲ ਪਰ ਪਾਸੀ ਦਾਸ ਛੜੀ ਨੂੰ ਪਧਾਰ ਜੁਗਤੀ ਡਾਲ ਦਿੱਤੇ। ਇਸ ਤਰ੍ਹਾਂ ਉਹ ਵੀ ਭਗਤ ਨੂੰ ਵੀ ਜੁਗਤੀ ਡਾਲ ਦਿੱਤੇ, ਮਨ ਨੂੰ ਪਰਮਾਤਮਾ ਦੇ ਪਾਸੇ ਲੈਣ ਦੀ ਜੁਗਤੇ ਗਏ ਹੈ, ਮਹਾਰਾਜ ਨੂੰ ਜਪੀ ਜਾਓ ਜਪੀ ਜਾਓ ਜਪੀ ਜਾਓ ਜਪੀ ਜਾਓ ਹਟੋ ਹੀ ਨਾ, ਮਹਾਰਾਜ ਦਾ ਪਾਠ ਸੁਣੀ ਜਾਓ ਸੁਣੀ ਜਾਓ ਸੁਣੀ ਜਾਓ ਹਟੋ ਹੀ ਨਾ, ਕੀਰਤਨ ਸੁਣੀ ਜਾਓ ਸੁਣੀ ਜਾਓ ਕਦੇ ਨਾ ਕਦੇ ਮਨ ਲੱਗ ਜਾ ਸੀ, ਕੇਸੋ ਕੇਸੋ ਕੂਟੀਏ ਨਾ ਸੋਈਏ ਅਸਾਰ ਰਾਤ ਦਿਵਸ ਕੇ ਕੂਤ ਕੂਨੇ ਤੁਹਾਨੂੰ ਦੱਸਣੇ ਭੁਗਾ, ਸੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਗੋਰਖ ਤੇ ਸਿੱਧਾਂ ਨੇ ਸਹੀ ਕਿਹਾ ਕਿ ਸੱਚਿਆ ਨਾ ਹੋਈਏ, ਅਸੀਂ ਮਹਾਰਾਜ ਦੀ ਦਰਗਾਹ ਕਿਵੇਂ ਸੱਚੇ ਹੋਈਏ, ਮਹਾਰਾਜ ਕਹਿੰਦੇ ਕੂਰੋਂ ਟੁੱਟੇ ਪਾਲ ਝੂਠਾ ਸੰਸਾਰ ਮਗਰੋਂ ਲਾਓ, ਕਿਉਂ ਕੂਰੋਂ ਟੁੱਟੇ ਪਾਲ ਝੂਠਾ ਸੰਸਾਰ ਮਗਰੋਂ, ਕਿੱਦਾਂ ਕਿਵੇਂ ਲੱਥੇ ਹੁਕਮ ਨਾ ਜਾਏ ਚੜਨਾ, ਨਾਨਕ ਲਿਖੇ ਨਾ ਉਸ ਭਗਤ ਮੰਗੋ, ਉਸ ਭਗਤ ਮੰਗੋ, ਉਹਨੂੰ ਤਾਂ ਕੇਵਲ ਪਰਮਾਤਮਾ ਚਾਹੀਏ, ਕੇਵਲ ਸੰਸਾਰ ਚੋਂ ਨਿਕਲਣਾ ਚਾਹੀਏ, ਕੇਵਲ ਮੁਕਤੀ ਚਾਹੀਏ, ਬਾਕੀ ਦੁਨੀਆਂ ਦੀ ਕੋਈ ਚੀਜ਼ ਨਹੀਂ ਚਾਹੀਦੀ। ਕਬੀਰ ਸਾਹਿਬ ਕਹਿੰਦਾ ਪਰਮੇਸ਼ਵਰ ਨੂੰ ਤੇਰੇ ਦਰਬਾਰ ਚ ਲੱਖਾਂ ਹੀ ਬ੍ਰਹਮਾ, ਲੱਖਾਂ ਹੀ ਵਿਸ਼ਨੂੰ, ਲੱਖਾਂ ਹੀ ਸ਼ਿਵ ਜੀ, ਪਤਾ ਨਹੀਂ ਕਿੰਨੇ ਹੈ, ਜੋ ਜਾਚੋ ਤੋਂ ਕੇਵਲ ਨਾ ਮੈਨੂੰ ਤਾਂ ਆਪਣਾ ਨਾਮ ਦੇ, ਕਹੋ ਨਾਨਕੇ ਤੱਤ ਵਿਚਾਰ ਬਿਨਾਂ ਭਜਨ ਨਹੀਂ ਛੁਟਕਾਰਾ, ਜੇ ਤੁਸੀਂ ਉਸ ਭਗਤ ਮੰਗਲ ਗਮੀ ਵਿੱਚ ਵੀ ਖੁਸ਼ੀ ਮਨਾਓਗੇ, ਸ੍ਰੀ ਗੁਰੂ ਨਾਨਕ ਦੇਵ ਕਹਿੰਦੇ ਤੁਸੀਂ ਮਹਾਰਾਜ ਦੀ ਦਰਗਾਹ ਵਿੱਚ ਸਚਿਆਰਾ ਹੋ ਜਾਓਗੇ, ਇਹ ਸੰਸਾਰ ਮਗਰੋਂ ਲੈ ਜਾਊਗਾ, ਤੁਸੀਂ ਮੁਕਤ ਹੋ ਜਾਓਗੇ। ਇੱਕ ਸੇਖ ਹੈ, ਹਰ ਵੇਲੇ ਸੰਤਾਂ ਮਹਾਤਮਾ ਦੀ ਸੰਗਤ ਕਰਦਾ, ਹੱਟੀ ਕਰਦਾ ਹੈ।
ਤਾਂ ਸੰਤਾਂ ਮਹਾਤਮਾ ਦੀ ਸੰਗਤ ਕਰਦਾ, ਕਦੇ ਪਾਠ ਕਰਦਾ, ਕਦੇ ਸੁਖਮਨੀ ਸਾਹਿਬ, ਕਦੇ ਜਪਜੀ ਸਾਹਿਬ, ਕਦੇ ਰਹਿਰਾਸ, ਕਦੇ ਗੁਰਗ੍ਰੰਥ। ਸੰਤ ਮਹਾਤਮਾਵਾਂ ਦੇ ਤੋਂ ਉਹਨਾਂ ਪਰਮੇਸ਼ਰ ਦੀਆਂ ਗੱਲਾਂ ਕਰਦਾ ਹੈ। ਉਹਦਾ ਵੀ ਮਨ ਇੱਦਾਂ ਦਾ ਹੈਗਾ, ਹਰ ਸ਼ੋਕ ਜਾਣ ਕੇ ਨਹੀਂ ਪੈਦੇ ਮੇ ਸਮਾਨ, ਕਹੋ ਨਾਨਕ ਸੁਣ ਰਹੇ ਉਹਨਾਂ ਮੁਖ ਤਾਏ ਧਿਆਨ, ਪੈ ਕਹੋ ਕੋ ਦੇਤ ਨਾ ਪੈਮਾਨ ਧਿਆਨ, ਕਹੋ ਨਾਨਕ ਸੁਣ ਰਹੇ ਮਨਾ ਗਿਆਨੀ ਤਾਏ ਬਖਾਨ। ਉਹਦਾ ਮਨ ਵੀ ਇੱਦਾਂ ਦਾ ਹੈਗਾ। ਇੱਕ ਵਾਰ ਉਹ ਸੇਠ ਹੋ, ਲੋਕਾਂ ਦੀ ਕਰੋੜਾਂ ਰੁਪਈਆਂ ਦਾ ਮਾਲਕ ਹੈ, ਸੰਤਾਂ ਮਹਾਤਮਾ ਨੇ ਵਚਨ ਕਰਦਾ ਪਰਮੇਸ਼ਰ ਦੇ ਪਾਸੇ ਦੇ, ਮਹਾਰਾਜ ਦੇ ਪਾਸੇ ਦੇ ਵਚਨ ਕਰਦਾ ਹੈਗਾ। ਤੇ ਉਹਦੀ ਬੋਲੀ ਆਈ, ਕਹਿਣ ਲੱਗੀ ਸੇਠ ਜੀ, ਜਿਹਦਾ 9 ਲੱਖ ਹਾਰ ਤੁਸੀਂ ਆਪਣੀ ਇਸਤਰੀ ਵਾਸਤੇ ਬਣਾਇਆ ਸਨ, ਚੋਰੀ ਹੋ ਗਿਆ। ਅੱਛਾ, ਸੋਚੀ ਪੈ ਗਿਆ। ਅੱਛਾ, ਕਲਿਆਣ ਹੋਵੇ ਦਾਸੀ ਜਾ। ਫਿਰ ਸੰਤਾਂ ਮਹਾਤਮਾ ਨੇ ਬਚਨ ਲਾ ਪਿਆ ਕਰਨ, ਕਿਉਂ ਨਹੀਂ ਬਣਾ। ਫਿਰ ਸੰਤਾਂ ਮਹਾਤਮਾ ਨੇ ਬਚਨ ਪਰਮੇਸ਼ਰ ਦੇ ਪਾਸੇ ਕਰਦਾ ਰਿਹਾ ਤੇ ਕਈ ਚਿਰ ਹੋ ਗਿਆ। ਤਾਂ ਫਿਰ ਗੋਲੀ ਆਈ, ਸੇਠ 9 ਲੱਖ ਹਾਰ ਮਿਲ ਗਿਆ। ਫਿਰ ਜਰਾ ਸੋਚੀ ਪੈ ਗਿਆ। ਫਿਰ ਕਹਿੰਦਾ ਅੱਛਾ ਦਾਸੀ ਜਾ ਕਲਿਆਣ। ਫਿਰ ਸੰਤਾਂ ਮਹਾਤਮਾ ਨੇ ਬਚਨ ਕਰ ਲਿਆ। ਸੰਤ ਮਾਂ ਕਹਿੰਦੇ ਬਾਤ ਕਿਆ ਹੈ, ਗੋਲੀ ਨੇ ਆ ਕੇ ਤੁਹਾਨੂੰ ਆਖਿਆ ਸੀ ਤੇ 9 ਲੱਖ ਹਾਰ ਗੁੰਮ ਹੋ ਗਿਆ, ਤੁਸੀਂ ਕੋਈ ਹੱਥ ਖਚੋ ਨਹੀਂ ਕੀਤਾ, ਗਏ ਵੀ ਨਹੀਂ, ਸਾਨੂੰ ਛੱਡ ਕੇ ਪਰਮਾਤਮਾ ਦੀਆਂ ਗੱਲਾਂ ਕਰਦੇ ਰਹੇ ਹੈਗੇ, ਜਰਾ ਕੁ ਚੁੱਪ ਕੀਤੇ ਹੈਗੇ। ਫਿਰ ਹੁਣ ਗੋਲੀ ਨੇ ਆ ਕੇ ਆਖਿਆ, ਸੇਠ ਸਾਹਿਬ 9 ਲੱਖ ਹਾਰ ਮਿਲ ਗਿਆ, ਤੁਸੀਂ ਜਰਾ ਚੁੱਪ ਹੋਏ? ਫਿਰ ਲਾਪਾ ਗੱਲਾਂ ਕਰਨ, ਤੁਸੀਂ ਸ਼ਾਦੀ ਕਮੀ ਤੇ ਫਿਕਰ ਕਿਉਂ ਨਹੀਂ ਕੀਤਾ ਹੈਗਾ, ਸਮ ਕਿਉਂ ਰਹੇ? ਮਹਾਰਾਜ ਜੀ ਕਹਿੰਦੇ ਹੁਕਮ ਜਾਏ ਚੰਦਨਾ ਨਾ ਨਿਕਲ ਗਿਆ। ਮਹਾਰਾਜ ਦੀ ਦਰਗਾਹ ਵਿੱਚ ਸੱਚੇ ਤਾਂ ਹੀ ਹੋਵਾਂਗੇ, ਅਸੀਂ ਪਰਮੇਸ਼ਰ ਦੀ ਦਰਗਾਹ ਵਿੱਚ ਤਾਂ ਹੀ ਸੱਚੇ ਹੋਵਾਂਗੇ, ਇਹ ਸੰਸਾਰ ਮਗਰੋਂ ਤਾਂ ਹੀ ਲੱਥੇਗਾ। ਅਸੀਂ ਜੀਵ ਤੇ ਬ੍ਰਹਮ ਤਾਂ ਹੀ ਬਣਾਂਗੇ, ਅੱਗੇ ਬ੍ਰਹਮ ਤੇ ਜੀਵ ਬਣਿਓ ਜੇ ਮਹਾਰਾਜ ਦਾ ਹੁਕਮ ਨੇ। ਹਰ ਸ਼ੋਕ ਦੁੱਖ ਸੁੱਖ ਉਸ ਤੇ ਨਿੰਦਿਆ ਮਾਨ ਉਪਮਾਨ ਕੇ ਵਿੱਚ ਮੈਂ ਇੱਕੋ ਜਿਹੇ ਰਹੀਏ, ਹੰਤਾ ਮਮਤਾ ਰਾਗ ਦੁਸ਼ ਤੇ ਰਹਿਤ ਹੋ ਜਾਈਏ। ਬ੍ਰਹਮ ਗਿਆਨੀ ਸਦਨ ਲੇਪ ਜੈਸੇ ਜਲ ਮੈਂ ਕਮਲ ਲੇਪ, ਬ੍ਰਹਮ ਗਿਆਨੀ ਸਦਨ ਰੁਖ ਜੈਸੇ ਸੂਰ ਸਰ ਖੁਸ਼। ਦਸਵੇਂ ਮਹਾਰਾਜ ਉੱਚ ਦੇ ਪੀਰ ਬਣਿਓ ਤੇ ਕੁਦਰਤੀ ਕੇਸ਼ਵ ਦਾਸ ਪੰਟੋ ਜੀ ਦਾ ਅਨੰਦਪੁਰ ਸਾਹਿਬ ਦਾ ਸਭ ਕੁਦਰਤੀ ਕੀਤੇ ਆਪਣਾ ਕਥਾ ਵਾਰਤਾ ਕਰਦਾ ਕਰਦਾ ਆ ਗਿਆ। ਮਹਾਰਾਜ ਦੇ ਦਰਸ਼ਨ ਕਰਕੇ ਮਹਾਰਾਜ ਨੂੰ ਪਛਾਣ ਲਿਆ, ਇਹ ਤਾਂ ਉਹੀ ਅਨੰਦਪੁਰ ਵਾਲੇ ਗੁਰੂ ਹੈ। ਇਹ ਹਾਲਤ ਕੈਸੇ, ਸਾਹਿਬਜ਼ਾਦੇ ਕਿੱਥੇ, ਪੰਜੇ ਪਿਆਰੇ ਕਿੱਥੇ, ਮਾਤਾ ਕਿੱਥੇ, ਪਿਤਾ ਕਿੱਥੇ, ਅਨੰਦਪੁਰ ਸਾਹਿਬ ਦੀ ਸਮੱਗਰੀ ਕਿੱਥੇ, ਨੀਲਾ ਕਿੱਥੇ, ਪ੍ਰਸਾਦੀ ਹਾਥੀ ਕਿੱਥੇ। ਰੋਣ ਲੱਗ ਗਿਆ ਦਿਸ਼ਾ ਵੇਖ ਕੇ, ਇਹ ਬੇਸ ਕੈਸਾ ਬਣਾਇਆ। ਮਹਾਰਾਜ ਨੇ ਕਿਹਾ ਪੰਡਿਤ ਜੀ, ਇੱਥੇ ਲਕੀਰਾਂ ਕੱਢੋ ਧਰਤੀ ਤੇ। ਹੁਣ ਲਕੀਰਾਂ ਕੱਢੀਆਂ ਮਟੇ ਦੇ ਮਟੇਤੀਆਂ, ਤੈਨੂੰ ਲਕੀਰਾਂ ਕੱਢਣੀ ਕੋਈ ਖੁਸ਼ੀ ਹੋਈ ਹੈ ਕਿ ਨਹੀਂ? ਮਟੇਵੇ ਕਿਉਂ ਨਹੀਂ? ਇੱਦਾਂ ਹੀ ਸਾਨੂੰ ਸੰਸਾਰ ਹੈ, ਇੱਦਾਂ ਹੀ ਸਾਨੂੰ ਸੰਸਾਰ ਹੈ। ਹਰ ਸ਼ੋਕ ਜੰਗ ਕੇ ਨਹੀਂ ਬੈਰੇ ਮੇ ਸਮਾਨ, ਕੌ ਨਾਨਕ ਸੁਣ ਦੇ ਮਨੋ ਮੁਕਤਾਏ ਤੇ ਜਾਨ, ਉਸ ਤਾਂ ਨਿੰਦਿਆ ਨਾ ਜੇ ਕੈਂਚਨ ਲੋ ਸਮਾਨ, ਕੌ ਨਾਨਕ ਸੁਣ ਦੇ ਮਨੋ ਮੁਕਤਾਏ ਤੇ ਜਾਨ। ਕਿਸ ਜਿਆ ਰੰਗ ਹੋਈਏ, ਕੂਰਨ ਟੁੱਟੇ ਪਾਲ ਝੂਠਾ ਸੰਸਾਰ ਮਗਰੋਂ ਕਿੱਦਾਂ ਲੱਥੇ, ਕਿਉਂ ਕੂਰੋਂ ਟੁੱਟੇ ਪਾਲ ਕਿੱਦਾਂ ਲੱਥੇ, ਹੁਕਮ ਜਾਏ ਚੱਲਣਾ ਨਾਨਕ ਲਿਖਿਆ ਨਾਲ, ਤੇਰਾ ਕੀ ਆ ਮਿੱਠਾ ਲਾ ਕੇ ਨਾਮ ਪਦਾਰਥ ਨਾਨਕ ਮੰਗੇ, ਤੇਰਾ ਕੀ ਆ ਮਿੱਠਾ, ਇੱਕੋ ਜਿਹਾ ਰਹੇ ਹੈ। ਮਾਸੀ ਵਾਲੇ ਦਿਸ਼ਾਵਾਂ ਵਿੱਚ ਵੀ ਸ਼ਬਦ ਪੜਦੇ ਰਹੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤਦਪ ਨਰੋਕ ਦੇ ਜਾਣਿਆਂ ਦੇ ਆਪਣੇ ਨਾਕ ਨਿਵਾਸਾਂ ਦੇ ਰਹਿਣਾ, ਸੂਲ ਸਦਾਹੀ ਕੰਜਤ ਪਿਆਲਾ ਬਿੰਗ ਕਸਾਈਆਂ ਦਾ ਸਹਿਰਾ ਜਾਗਦੇ ਸਾਨੂੰ ਸੱਤਰ ਚੰਗਾ ਪਾਠ, ਉਹ ਸਾਨੂੰ ਸਬਕ ਸਿਖਾਉਂਦੇ ਆ। ਇੱਦਾਂ ਦੇ ਰਹੋ ਤਾਂ ਗੁਰੂ ਨਾਨਕ ਸਾਹਿਬ ਦਾ ਬਚਨ ਮੰਨਿਆ ਹੋਊਗਾ, ਮੰਨਿਆ ਜਾਊਗਾ, ਹੁਕਮ ਜਾਏ ਚੱਲਣਾ ਨਾਨਕ ਲਿਖਿਆ ਨਾਲ, ਇੱਦਾਂ ਰਹੋ। ਨਾਵੇਂ ਮਹਾਰਾਜ ਪਿੰਜਰਿਆਂ ਚ ਹੈਗੇ ਆ, ਬਹਿ ਨਹੀਂ ਸਕਦੇ, ਸੌ ਨਹੀਂ ਸਕਦੇ, ਸਾਹ ਲੈਂਦੇ ਤੇ ਕੀਲੇ ਆ, ਅਨਪਾਣੀ ਨੇ, ਉਹ ਸ਼ਬਦ ਪੜਦੇ ਆ ਜੋ ਉਹਨਾਂ ਦੇ ਦੁੱਖ ਮੈਂ ਦੁੱਖ ਨੂੰ ਮਾਨੇ, ਸੁੱਖ ਸੁਨੇਹ ਪਹਿਲਾਂ ਜਾ ਕੇ ਕੈਂਚਨ ਮਾਟੀ ਮਾਨੇ, ਨਹਿ ਨੁੰਦੇ ਨੇ ਉਸਦਾ ਜਾ ਕੇ ਲੋਹ ਮੋਹ ਮਾਨਾ, ਹਰ ਇੱਕ ਸ਼ੋਕ ਤੇ ਰਹੇ ਨੀ ਅਗਲ ਨਾ ਹੈ ਮਾਨ। ਤਾਂ ਹੀ ਮਾਤਾ ਮਹਾਰਾਜ ਦੀ ਦਰਗਾਹ ਕੇ ਵਿੱਚ ਮੈਂ ਸੱਚੇ ਹੋਵਾਂਗੇ, ਜੇ ਅਸੀਂ ਮੈਂ ਹੁਕਮ ਮੰਨਾਂਗੇ, ਤਾਂ ਹੀ ਇਹ ਸੰਸਾਰ ਮਗਰੋਂ ਲੱਥੇਗਾ। ਜੇ ਕਾਮ ਕ੍ਰੋਧ ਲੋਹ ਮੋਹ ਕਾਲ ਜਿਸ ਕਾਲ ਕੇਲੀ ਤੇ ਅਸੀਂ ਰਹਿਤ ਹੋਵਾਂਗੇ, ਮਨ ਨੂੰ ਜਿੱਤਾਂਗੇ, ਮਨ ਮਰ ਜਾਏ ਤਾਂ ਫਿਰ ਅਸੀਂ ਮੁਕਤ ਹੋਵਾਂਗੇ। ਜੀਵਤ ਮਰੇ ਮਰੇ ਪੁੰਜੀ ਵੀ ਐਸੇ ਸੰਤ ਸਮਾਇਆ। ਇਹਦੇ ਪੰਜਵੇਂ ਮਹਾਰਾਜ ਚੰਦ ਆਪਣੇ ਮੀਆਂ ਮੀਰ ਨੂੰ ਆਉਂਦੇ ਆ, ਮੀਆਂ ਮੀਰ ਸਾਨੂੰ ਅੰਮ੍ਰਿਤਸਰ ਰੇਸ਼ਮ ਦੇ ਗਦੇਲੇ ਜਿਹੜੇ ਸੀਗੇ ਨਾ, ਇਹ ਤੱਤੀਆਂ ਤਵੀਆਂ ਰੇਸ਼ਮ ਦੇ ਗਦੇਲੇ ਜਾਪਦੇ, ਇੱਕੋ ਜਾਪਦੇ ਦੋਨੋਂ। ਉੱਥੇ ਸਿੱਖ ਚਾਰ ਕਰਦੇ ਸਨ, ਇੱਥੇ ਰੇਤਾਂ ਪੈਂਦੀਆਂ, ਸਾਨੂੰ ਦੋਨੋਂ ਇੱਕੋ ਹੀ, ਉਹ ਵੀ ਸੁਪਨਾ, ਇਹ ਵੀ ਸੁਪਨਾ, ਉਹ ਵੀ ਝੂਠਾ, ਇਹ ਵੀ ਸੁਪਨਾ ਹੈ, ਹੁਕਮ ਜਾਏ ਚੱਲਣਾ ਨਾਨਕ ਲਿਖਿਆ ਨਾਲ। ਨਾ ਅੱਗ ਨੂੰ ਠੰਡੀ ਕਰਦੇ ਮਹਾਰਾਜ, ਨਾ ਅਕਾਲ ਪੁਰਖ ਨੂੰ ਕਹਿੰਦੇ ਸਾਡੇ ਵਾਸਤੇ ਸਹਾਇਤਾ ਕਰ, ਨਾ ਆਪਣੀ ਸ਼ਕਤੀ ਵਿਖਾਉਂਦੇ। ਜਿਹੜੇ ਦੁਸ਼ਮਣ ਉਹਨਾਂ ਨਾਲ ਕ੍ਰੋਧ ਨਹੀਂ ਕਰਦੇ,
ਉਹਨਾਂ ਦਾ ਪਹਿਲਾ ਸੋਚ ਤੇ ਹੈ, ਉਹਨਾਂ ਦਾ ਪਹਿਲਾ ਸੋਚ ਤੇ ਹੈ ਸ਼ਬਦ ਤੇ ਸ਼ੁਕਰ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪੰਕਤੀ ਹੈਗੀ, ਹੁਕਮ ਜਾਏ ਚੱਲਣਾ ਨਾਨਕ ਲਿਖਿਆ ਨਾਲ, ਜੋ ਤਦ ਭਾਵੇ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ, ਜੋ ਕੁਛ ਕਰਨਾ ਕਸੋ ਕਰ। ਨਵੇਂ ਮਹਾਰਾਜ ਵੀ ਮਾਤਾ ਨਾਨਕ ਨੂੰ ਚਿੱਠੀ ਲਿਖਦੇ ਆ ਅੰਤ ਵੇਲੇ, ਚਿੰਤਾ ਤੰਗ ਕੀਜੀਏ ਜੋ ਅਨੁਮਾਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਿਕਲੇ। ਚਿੰਤਾ ਨਹੀਂ ਕਰਨੀ ਚਾਹੀਦੀ, ਅਕਾਲ ਪੁਰਖ ਜੋ ਕੋ ਕਰ ਰਿਹਾ ਚੰਗਾ ਹੀ ਕਰ ਰਿਹਾ ਹੈ, ਉਹਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਹੈ। ਜੋ ਕੁਛ ਕਰਨਾ ਸੌਖਾ ਹੈ, ਚਿੰਤਾ ਨਹੀਂ ਕਰਨੀ ਚਾਹੀਦੀ। ਚਿੰਤਾ ਤੰਗ ਕੀਜੀਏ ਜੋ ਅਨੁਮਾਨੀ ਹੋਏ, ਮਾਰਗ ਸੰਸਾਰ ਕੋ ਨਾਨਕ ਫਿਰ ਨਿਕਲੇ। ਚਿੰਤਾ ਕਰੋਗੇ ਤੁਹਾਨੂੰ ਪਰਮੇਸ਼ਰ ਭੁੱਲ ਜਾਏਗਾ, ਦੁੱਖਾਂ ਸੁੱਖਾਂ ਵਿੱਚ ਇੱਕੋ ਜਿਹਾ ਨਾ ਰਹੋਗੇ ਤਾਂ ਪਰਮਾਤਮਾ ਭੁੱਲ ਜਾਏਗਾ। ਮਤਲਬ ਤਾਂ ਪਰਮਾਤਮਾ ਨੂੰ ਚੇਤੇ ਕਰਨੇ ਦੇ ਫਾਰਮੂਲੇ ਮਹਾਰਾਜ ਦੱਸਦੇ ਆ ਵੀ ਮਹਾਰਾਜ ਜਿੱਦਾਂ ਚੇਤਾ ਰਹੇ ਉਹ ਅਸੀਂ ਕੰਮ ਕਰਨਾ ਹੈਗਾ, ਅਸੀਂ ਉਹ ਕੰਮ ਕਰਨਾ ਜਿਸ ਕਰਕੇ ਸਾਨੂੰ ਅਸੀਂ ਪਰਮੇਸ਼ਰ ਤੇ ਦੂਰ ਨਾ ਚਲੀ ਜਾਈਏ, ਪਰਮੇਸ਼ਰ ਦੇ ਨਜ਼ਦੀਕ ਜਾਈਏ। ਵਾਲੇ ਮਰਦਾਨ ਮੰਗੋ ਇੱਕ ਦੋ ਮੰਤਰ, ਇੱਕ ਦੋ ਬਾਠ ਹਮਕੋ ਸਾਥ ਗਨ ਕੋ ਖਾਟ, ਇਹਦਾ ਮਤਲਬ ਇਹ ਹੋਈ ਹੈ ਉਹ ਕੰਮ ਕਰਨਾ ਜਿਹਦੇ ਕਰਕੇ ਸਾਡਾ ਪ੍ਰੇਮ ਪਰਮਾਤਮਾ ਦੇ ਪਾਸੇ ਵਧੇ, ਉਹ ਕੰਮ ਨਹੀਂ ਕਰਨਾ ਜਿਸ ਕਰਕੇ ਅਸੀਂ ਦੂਰ ਚਲੇ ਜਾਈਏ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ ਗੈਮ ਸਖਤ ਕਾਲ ਨਾਨਕ ਤੇ ਮਿਲ ਕੇ ਤੀ ਛੁੱਟੀ ਨਾਲ। ਇਸ ਕਾਰਨ ਸ੍ਰੀ ਗੁਰੂ ਨਾਨਕ ਦੇਵ ਗੋਰਖ ਤੇ ਸਿੱਧਾਂ ਨੂੰ ਕਹਿੰਦੇ ਆ, ਜਿੱਦਾਂ ਉਹ ਸੇਠ ਨੂੰ ਫਿਰ ਸੰਤਾ ਮਹਾਤਮਾ ਨੇ ਪੁੱਛਿਆ ਤੂੰ ਹਰ ਸ਼ੋਗ ਨਹੀਂ ਕੀਤਾ, ਕਹਿੰਦਾ ਆਪਦੀ ਕਿਰਪਾ ਮਹਾਰਾ ਗੁਰੂ ਨਾਨਕ ਸਾਹਿਬ ਦੀ ਪੰਕਤੀ ਜਿਹੜੇ ਹੁਕਮ ਜਾਏ ਚੱਲਣਾ ਨਾਨਕ ਲਿਖਿਆ ਨਾਲ, ਹਰ ਸ਼ੋਗ ਨਹੀਂ ਮੈਨੂੰ ਆਇਆ ਹੈਗਾ। ਜਿਸ ਵੇਲੇ ਨੌਲਖਾਰ ਚਲਾ ਗਿਆ ਮੈਨੂੰ ਗਮੀ ਨਹੀਂ ਆਈ ਹੈ, ਮਿਲ ਗਿਆ ਖੁਸ਼ੀ ਨਹੀਂ ਹੋਈ ਹੈ। ਇਹ ਨੇਸ਼ਾ ਹੋਵੇ ਤਾਂ ਪੁਰਸ਼ ਮੁਕਤ ਹੁੰਦਾ, ਇਹ ਨੇਸ਼ਾ ਹੋਵੇ ਸਮ ਦ੍ਰਿਸ਼ਟੀ ਹੋਵੇ, ਇੱਕੋ ਜਿਹੀ ਦ੍ਰਿਸ਼ਟੀ ਹੋਵੇ। ਤੈਸਾ ਸਵਰਨ ਤੈਸੀ ਸਮਾਟੀ, ਤੈਸਾ ਅਮਰ ਤੈਸੀ ਵੀ ਖਾਟੀ, ਤੈਸਾ ਮਾਨ ਤੈਸਾ ਮਾਨ, ਤੈਸਾ ਰੰਗ ਤੈਸਾ ਰਜਾਨ, ਜੁਗਲ ਤਾਏ ਸਾਈ ਯੁਗ ਨਾਨਕ ਕੋ ਪੁਰ ਕਹੀਏ ਜੀ ਉਮਤ। ਸ਼੍ਰੀ ਰਾਮ ਚੰਦਰ ਲਕਸ਼ਮਣ ਸੀਤਾ ਕੋ ਬੰਗਾਸ ਹੋ ਗਿਆ, ਹੁਕਮ ਹੋ ਗਿਆ ਬੰਗਾਸ ਦਾ। ਇਹ ਤਿੰਨੇ ਵੱਖਰੇ ਇੱਕ ਕੋਠੇ ਚ ਇਕੱਠੇ ਹੋਏ ਸਲਾਹ ਕਰਦੇ ਨਿਕਲਣ ਦੇ। ਸ਼੍ਰੀ ਰਾਮ ਚੰਦਰ ਜੀ ਲਕਸ਼ਮਣ ਨੂੰ ਕਹਿਣ ਲੱਗੇ ਤੁਸੀਂ ਤੁਹਾਨੂੰ ਤਾਂ ਬਨਵਾਸ ਨਹੀਂ ਹੋਇਆ, ਮੈਨੂੰ ਹੋਇਆ ਨਾ ਸੀਤਾ ਨੂੰ ਹੋਇਆ, ਮੈਨੂੰ ਬਨਵਾਸ ਹੋਇਆ, ਤੁਸੀਂ ਵੀ ਨਾਲ ਚੱਲੇ ਚੱਲੇ, ਤੁਸੀਂ ਸਾਡੇ ਆਖੇ ਨਹੀਂ ਲੱਗੇ ਹੈਗੇ, ਪਰ ਇੱਕ ਗੱਲ ਕਰਨੀ ਹੈ, ਇੱਥੋਂ ਨਾਲ ਕੋਈ ਚੀਜ਼ ਨਹੀਂ ਲਿਜਾਣੀ ਹੈ, ਮਾਲਕ ਪਰਤ ਹੈ, ਬਸਤਰ ਵੀ ਲਾ ਦੇਣੇ। ਜਿਹੜੇ ਨਾਨਕੀ ਦੇ ਪੇਕਿਆਂ ਦੇ ਬਸਤਰ ਉਹ ਲੈਣੇ, ਇੱਕ ਇੱਕ ਧੋਤੀ ਲੈਣੀ ਹੈ, ਸਿਰ ਦੀਆਂ ਜੱਟਾਂ ਬੂਤੀ ਲਾ ਲੈਣੀ ਹੈ, ਜੁੱਤੀ ਨਹੀਂ ਪਾਉਣੀ, ਸਾਰਿਆਂ ਦਾ ਮਾਲਕ ਪਰਤ ਹੈ, ਨੰਗੀ ਪੈਰ ਜਾਣਾ ਹੈਗਾ, ਨਾਲ ਕੋਈ ਚੀਜ਼ ਨਹੀਂ ਰੱਖਣੀ, ਨਾ ਲਾਲ ਨਾ ਮੋਤੀ ਨਾ ਹੀਰੇ ਨਾ ਚੰਗਾ ਵਸਤਰ, ਤੇ ਸਿਰ ਦੀਆਂ ਜੱਟਾਂ ਬਣ ਲੈਣ, ਸਾਧੂ ਭੇਜ ਵਿੱਚ ਆਉਣਾ ਹੈਗਾ। ਮੰਨ ਗਿਆ ਲਕਸ਼ਮਣ ਜੀ ਤੇ ਸੀਤਾ ਜੀ, ਸ਼੍ਰੀ ਰਾਮ ਚੰਦਰ ਵੀ ਉਹਨੇ ਇੱਕ ਇੱਕ ਧੋਤੀ ਲਾ ਲਏ, ਸਾਰੀਆਂ ਚੀਜ਼ਾਂ ਪਾਸ ਕੋਈ ਚੀਜ਼ ਜਿਹੜਾ ਨਿਕਲਿਆ ਉਹਨਾਂ ਦੇ ਚਿਹਰੇ ਚ, ਉਹਨਾਂ ਦੇ ਚਿਹਰੇ ਵਿੱਚ ਪਰਮਾਤਮਾ ਦਾ ਨਾਮ ਸਮ ਹੈ, ਹਰਕ ਨਹੀਂ, ਸ਼ੋਕ ਨਹੀਂ, ਦੁੱਖ ਨਹੀਂ, ਸੁੱਖ ਨਹੀਂ। ਮਹਾਰਾਜ ਕਹਿੰਦੇ ਹੁਕਮ ਜਾਣ ਚੱਲਣਾ ਨਾਮ ਨਿਕਲੀ ਜਾਣਾ, ਇਹ ਤਾਂ ਹੀ ਤਾਂ ਸੰਸਾਰ ਮਗਰੋਂ ਲੱਥੇ ਦਾ ਕਿ ਸਚਾਰਾ ਹੋਏ, ਤਾਂ ਹੀ ਪਰਮਾਤਮਾ ਦੇ ਦਰਗਾਹ ਦੇ ਸੱਚੇ ਹੋਵਾਂਗੇ, ਕਿਉਂ ਕਦੋਂ ਟੁੱਟੇ ਪਾਲੇ ਸੰਸਾਰ ਮਗਰੋਂ ਕਿਵੇਂ ਲੱਥੇਗਾ। ਹੁਕਮ ਲਜਾਈ ਚੱਲਣਾ ਨਾਨਕ ਲਿਖਿਆ ਨਾਲ, ਜੋ ਮਹਾਰਾਜ ਦਾ ਹੁਕਮ ਮੰਨਾਂਗੇ, ਹਰਕ ਨਹੀਂ ਸ਼ੋਕ ਨਹੀਂ, ਫਿਰ ਤੁਰੇ ਜਾਂਦੇ ਆ। ਮੋਹਰੇ ਸ੍ਰੀ ਰਾਮ ਚੰਦਰ ਜੀ ਆ, ਪਿੱਛੇ ਸੀਤਾ ਜੀ, ਪਿੱਛੇ ਲਕਸ਼ਮਣ ਜੀ। ਸੀਤਾ ਜੀ ਤਾਂ ਰਾਮ ਚੰਦਰ ਦੇ ਪੈਰਾਂ ਤੇ ਆਪਣਾ ਪੈਰ ਨਹੀਂ ਰੱਖਦੇ, ਲਕਸ਼ਮਣ ਨਾ ਸੀਤਾ ਦੇ ਪੈਰਾਂ ਤੇ ਪੈਰ ਰੱਖਦਾ ਨਾ ਰਾਮ ਚੰਦਰ ਦੇ ਪੈਰਾਂ ਤੇ ਪੈਰ, ਸ਼੍ਰੀ ਰਾਮ ਚੰਦਰ ਦੇ ਕੰਡਾ ਚੁੱਪ ਗਿਆ, ਖਲੋਦਾ ਸੀਤਾ ਜੀ ਕੰਡਾ ਕੱਢਣ ਲੱਗੇ, ਲਕਸ਼ਮਣ ਜੀ ਤਾਂ ਕ੍ਰੋਧ ਆ ਗਿਆ। ਕਹਿੰਦਾ ਮਹਾਰਾਜ ਨਾਲੇ ਤੁਸੀਂ ਮੇਰੇ ਗੁਰੂ ਨਾਲੇ ਇਸ਼ਟ ਦੇ, ਤੁਹਾਨੂੰ ਬਨਵਾਸ ਵੀ ਦਿੱਤਾ ਨਜਾਇਜ਼, ਪਰਥ ਨੂੰ ਰਾਜ ਦਿੱਤਾ ਨਜਾਇਜ਼, ਮੈਂ ਦਸ਼ਰਥ ਨੂੰ ਮਾਰਾਂਗਾ, ਦਸ਼ਰਥ ਨੂੰ ਮਾਰਾਂਗਾ, ਮੈਂ ਕਈ ਨੂੰ ਵੀ ਮਾਰਾਂਗਾ, ਉਹਨਾਂ ਦੇ ਵਿਰੋਧ ਨੂੰ ਮਾਰਾਂਗਾ, ਮੈਂ ਸ਼ੇਸ਼ ਨਾਗ ਦਾ, ਮੈਂ ਤੁਹਾਨੂੰ ਨੰਗੀ ਪੈਰੀ ਜੰਗਲ ਕਦੇ ਜਿਵੇਂ ਮਾਰਾਂ ਨਹੀਂ ਵੇਖ ਸਕਦਾ, ਨਜਾਇਜ਼ ਹੀ ਬਨਵਾਸ ਹੈ, ਨਜਾਇਜ਼ ਹੀ ਪਰਥ ਨੂੰ ਗਾਂਜ ਹੈ, ਰੋਵੇ। ਸ਼੍ਰੀ ਰਾਮ ਚੰਦਰ ਕਹਿਣ ਲੱਗੇ ਲਕਸ਼ਮਣ ਬਾਤ ਤੇਰੀ ਠੀਕ ਹੈ, ਇਹ ਮਨੁੱਖਾਂ ਤੇ ਕਿਸ ਵਾਸਤੇ ਮਿਲਿਆ, ਮਾਨਸ ਜਾਨੋ ਸਾਨੂੰ ਰਾਜ ਕਰਨ ਵਾਸਤੇ ਮਿਲਿਆ, ਕਿਸ ਵਾਸਤੇ ਸਾਨੂੰ ਮਨੁੱਖਾਂ ਬੁੱਧਾਂ ਦੀ ਪਾਲਣਾ ਕਰਨ ਵਾਸਤੇ ਮਿਲਿਆ, ਪੱਕੇ ਪਾਉਣ ਵਾਸਤੇ, ਧਨ ਜਮ੍ਹਾਂ ਕਰਨ ਵਾਸਤੇ, ਕਰੋੜ ਲੋਕ ਕਰਨ ਵਾਸਤੇ ਸਾਨੂੰ ਮਨੁੱਖਾਂ ਦੇ ਮਿਲੀ, ਕਿਸ ਵਾਸਤੇ ਮਿਲੀ ਹੈ। ਪੰਜਵੇਂ ਮਹਾਰਾਜ ਕਹਿੰਦੇ ਭਈ ਪ੍ਰਾਪਤ ਮਨੁੱਖ ਦੇ ਹੋਈ ਆ, ਗੋ ਨੂੰ ਮਿਲਣ ਕੇ ਤੇਰੀ ਵਧੀਆ,
ਜਿਸ ਵਕਤ ਕੋ ਲਾਇਨ ਤੂੰ ਆਇਆ ਰਾਮ ਨਾਮ ਸੰਤਾਂ ਨੂੰ ਲਪਾਇਆ। ਜੰਗਲਾਂ ਵਿੱਚ ਜਾਵਾਂਗੇ ਸੰਤਾਂ ਮਹਾਤਮਾ ਦੇ ਦਰਸ਼ਨ ਕਰਾਂਗੇ ਤੇ ਹੁਕਮ ਜਾਏ ਚੱਲਣਾ ਨਾਨਕ ਲਿਖਿਆ ਨਾ ਅਸੀਂ ਮਹਾਰਾਜ ਦੀ ਦੁਰਗਾ ਵਿੱਚ ਸੱਚੇ ਹੋਵਾਂਗੇ ਹੁਕਮ ਮੰਨਾਂਗੇ ਮਹਾਰਾਜ ਨੇ ਜਿਹੜਾ ਲਿਖਿਆ ਹੈਗਾ। ਇਹ ਸੰਸਾਰ ਮਗਰੋਂ ਲੱਥ ਜਾਊਗਾ। ਇਹ ਰਾਜ ਉਸਨੇ ਕਰ ਲਿਆ ਧੋ ਕਿਆ ਹਮਨੇ ਤਾਂ ਕਰ ਲਿਆ ਧੋ ਕਾ ਰਾਜ ਵੀ ਕੋਈ ਸੁੱਖ ਹੈਗਾ? ਸੁੱਖ ਤਾਂ ਪਰਮੇਸ਼ਵਰ ਵਿੱਚ ਹੈ। ਪਰਮੇਸ਼ਵਰ ਤੋਂ ਬਿਨਾਂ ਕਿਸੇ ਵਸਤੂ ਕੋਈ ਜਿਵੇਂ ਸੁੱਖ ਨਹੀਂ ਹੈਗਾ। ਕੋਈ ਇਹ ਸੁੱਖ ਨਾ ਇਹ ਜੋ ਕਰੇ ਬਹੁਤੇ ਮੀਤ ਜੋ ਚਿੱਤ ਰੱਖੇ ਸੰਤੇ ਸਭ ਪਾਵਾਂਗੇ। ਸੁੱਖ ਦੁਨੀਆਂ ਚ ਸੁੱਖ ਨਹੀਂ, ਚੀਜ਼ਾਂ ਚ ਸੁੱਖ ਨਹੀਂ, ਸੁੱਖ ਪਰਮੇਸ਼ਵਰ ਵਿੱਚ ਸੁੱਖ ਹੈਗਾ। ਪਰਮੇਸ਼ਵਰ ਦੇ ਬਿਨਾਂ ਸਭ ਦੁੱਖ ਰੂਪ ਹੈ, ਸਭ ਕਲੇਸ਼ ਹੈ, ਸਭ ਮੁਸੀਬਤਾਂ, ਸਭ ਜਨਮ ਮਰਨ ਦਾ ਹੇਤੂ ਹੈ। ਪਰਮੇਸ਼ਵਰ ਤੋਂ ਭੁੱਲਿਆ ਵਿਆਪਨ ਸਭ ਰੋਗ ਹਰ ਬੇਸਰ ਸਦਾ ਖੁਆਰੀ। ਲਕਸ਼ਮਣ ਜੀ ਕੋ ਮਨਾ ਲਿਆ, ਫਿਰ ਜਾਂ ਪੰਜਵਟੀ ਕੇ ਵਿੱਚ ਮੈਂ ਚਲੇ ਗਿਆ। ਫਿਰ ਸੰਤਾਂ ਮਹਾਤਮਾ ਰਿਸ਼ੀਆਂ ਨੇ ਸਹੀ ਰਾਮ ਚੰਦਰ ਪਰ ਸ਼ੰਕਾ ਕੀਤੀ, ਮਹਾਰਾਜ ਇਹ ਸਾਰੀ ਸ਼ੰਕਾ ਹੈ। ਜਿਸ ਵੇਲੇ ਤੁਹਾਨੂੰ ਹੁਕਮ ਹੋਇਆ ਕਿ ਤੁਹਾਨੂੰ ਰਾਜ ਮਿਲ ਜਾਣਾ ਤਾਂ ਖੁਸ਼ੀਆਂ ਤੇ ਖੁਸ਼ੀਆਂ, ਵਧਾਈਆਂ ਤੇ ਵਧਾਈਆਂ, ਤੁਹਾਨੂੰ ਵੀ ਖੁਸ਼ੀ ਹੋਈ ਲੇਕਿਨ ਨਹੀਂ। ਜਿਸ ਵੇਲੇ ਬਨਵਾਸ ਹੋਇਆ ਕੋਈ ਗਮੀ ਹੋਏ ਨਹੀਂ, ਦੋਨੋਂ ਝੂਠੇ ਹੈ। ਸੱਚਾ ਤਾਂ ਇੱਕ ਪਰਮਾਤਮਾ ਹੈ, ਪਰਮਾਤਮਾ ਤੇ ਬਿਨਾਂ ਕੋਈ ਵਸਤੂ ਸੱਚੀ ਨਹੀਂ ਹੈਗੀ ਹੈ। ਪਰਮਾਤਮਾ ਬਿਨਾਂ ਸਾਰੇ ਸੰਸਾਰ ਨੂੰ ਹਿਰਦੇ ਚੋਂ ਕੱਢੂਗੇ ਤਾਂ ਹੀ ਪਰਮਾਤਮਾ ਮਿਲੇਗਾ। ਇੱਕ ਮਿਆਨ ਚ ਦੋ ਤੇ ਬਾਰਾਂ ਨਹੀਂ ਪੈ ਸਕਦੀਆਂ। ਬਾਕੀ ਸੁਖੀ ਤੇਲ ਨੂੰ ਕੋਟਾ ਬ੍ਰਹਮਾ ਕਰ ਬਿਰਤੀ ਹੋਵੇ, ਦੁਨੀਆਂ ਵਾਲੀ ਬਿਰਤੀ ਨਹੀਂ ਰਹਿੰਦੀ। ਦੁਨੀਆਂ ਵਾਲੀ ਬਿਰਤੀ ਹੋਵੇ ਤਾਂ ਪਰਮਾਤਮਾ ਦੇ ਪਾਸੇ ਬਿਰਤੀ ਨਹੀਂ ਰਹਿੰਦੀ ਹੈਗੀ, ਇੱਕੋ ਪਾਸਾ ਰਹਿੰਦਾ ਹੈਗਾ। ਬਾਕੀ ਸੁਖੀ ਤੇਲ ਨੂੰ ਕੋਟਾ ਮੰਡਲ ਵਜੇ ਨੱਟਤਾ ਸੁਤਾ ਬੁਝ ਗਏ ਅਗਰ ਨਾ ਨਿਕਸੋ ਧੂਆਂ ਰੱਬ ਰਿਹਾ ਇਹ ਕੇਵਲ ਨੇ ਦੂਆ ਟੂਟੀ ਤੰਤਨ ਵਜੇ ਰਵਾ ਭੂਲ ਵਗਾਰੇ ਆਪਣਾ ਕਾਜ ਕਥਨੀ ਬਦਨੀ ਕਹਿਣ ਕਹਾਵਨ ਸਮਝ ਪਰੀ ਤੂੰ ਬਿਸਰੋ ਗਾਮ ਕਹਿਤ ਕਬੀਰ ਪੰਚ ਜੋ ਚੋਰੇ। ਜੇ ਤੁਸੀਂ ਸ਼ਾਂਤ ਚਿੱਤ ਰੱਖਣਾ ਤਾਂ ਕਾਮ ਕਰੋ ਲੋ ਨੂੰ ਕਾਜ ਨੂੰ ਛੱਡ ਦਿਓ। ਹੋਰ ਦੁਨੀਆਂ ਚ ਸ਼ਾਂਤੀ ਨਹੀਂ, ਛੱਡਣ ਵੀ ਸ਼ਾਂਤੀ ਮਿਲੇਗੀ। ਕਾਮ ਕ੍ਰੋਧ ਹੰਕਾਰ ਲੋ ਵਟ ਮੋਹ ਮੈਂ ਮਨ ਸੋ ਜਾਓ ਤਬ ਵੀ ਆਤਮ ਤੱਤ ਕੋ ਦਰਸ ਪਰਮ ਪੁਰ ਕੋ ਭਾਵ ਦਸਮਾ ਰੱਖਿਆ ਹੈ। ਇਹ ਕਾਮ ਨਾ ਵਿਸਰੋ, ਕ੍ਰੋਧ ਨਾ ਵਿਸਰੋ, ਲੋਭ ਨਾ ਵਿਸਰੋ, ਪਰਮਿੰਦਾ ਮੁਕਤ ਨੂੰ ਛੁਕੀ ਜਿਸ ਪਰ ਪਈ ਸੋ ਸੇਵਾ। ਸੋ ਸ੍ਰੀ ਗੁਰੂ ਨਾਨਕ ਦੇਵ ਗੋਰਖ ਤੇ ਸਿੱਧਾ ਨੂੰ ਦੱਸਦੇ ਹੋ ਕਹਿੰਦੇ ਮਹਾਰਾਜ ਕਿਸ ਜਿਆਣਾ ਹੋਈਏ, ਅਸੀਂ ਪਰਮਾਤਮਾ ਦੀ ਦੁਰਗਾ ਵੀ ਕਿੱਦਾਂ ਸੱਚੇ ਹੋਈਏ? ਇਹ ਸੰਸਾਰ ਮਗਰੋਂ ਲੱਥੇ, ਇਹ ਜਨਤਾ ਮਮਤਾ ਛੱਡੋ, ਪਰਮਾਤਮਾ ਚ ਮੋਹ ਪਾਓ, ਇਹ ਕਿੱਦਾਂ ਮਗਰੋਂ ਲੱਥੇ? ਕਿਵੇਂ ਕੂਦਨ ਟੁੱਟੇ ਪਾਲ? ਮਾਤਾ ਕਹਿੰਦੇ ਹੁਕਮ ਜਾਈ ਚੱਲਣਾ ਨਾਨਕ ਲਿਖਿਆ ਨਾ, ਜੋ ਕੁਛ ਕਰਦਾ ਸਭ ਕਹਿ ਰਿਹਾ। ਪਰਮਾਤਮਾ ਦਾ ਭਾਣਾ ਮੰਨੋ, ਪਰਮਾਤਮਾ ਦਾ ਹੁਕਮ ਮੰਨੋ। ਇਹ ਤਾਂ ਕੋਈ ਕਲਕੱਤੇ ਦੇ ਵਿੱਚ ਮੈਂ ਦੇਵਾ ਭਗਤ ਰਹਿੰਦਾ ਹੈ, ਬੜਾ ਭਗਤ ਹੈ ਕਬੀਰ ਨਾਮ ਤੇ ਮੰਗੋ, ਪਹਿਲਾਂ ਲੋ ਮੰਗੋ, ਬੜਾ ਭਗਤ ਹੈਗਾ। ਤੇ ਉਸਨੇ ਬ੍ਰਹਮਾ ਵਿੱਚ ਜਿਹੜਾ ਮਿੱਟੀ ਦਾ ਤੇਲ ਖੂਹਾਂ ਵਿੱਚੋਂ ਨਿਕਲਦਾ ਉੱਥੋਂ ਲੈ ਆਉਂਦਾ, ਵੇਚਦਾ 50,000-50,000 ਪੀਪੇ ਲੈ ਆਉਂਦਾ, ਉੱਥੇ ਸਸਤਾ ਹੈਗਾ। ਉੱਥੇ ਕਲਕੱਤੇ ਦੇ ਵਿੱਚ ਮੈਂ ਆਪਣੀ ਪਾ ਜਾਵਾਂ, ਤੇ ਨਾਲੇ ਰੂਹੀ ਦਾ ਕਾਰਖਾਨਾ ਲਾਇਆ, ਵਿੱਚ ਰੂਹੀ ਕੁਪਾ ਕੁਪਾ ਹੁੰਦੀ, ਵਿੱਚ ਰੂਹੀ, ਵਿੱਚ ਕਤੋਂ ਹੁੰਦਾ, ਵਿੱਚ ਬਸਤਰ ਬਣਦੇ ਆ। ਉਹ ਦੇਵਾ ਹੈਗਾ, ਉਹਦੀ ਇਸਤਰੀ ਹੈਗੀ ਹੈ, ਉਹਦੇ ਦੋ ਬਾਲ ਹੈਗੇ ਆ, ਇੱਕ ਉਹਦਾ ਭਾਈ ਹੈ ਉਹਦਾ ਵੀ ਪਰਿਵਾਰ ਹੈਗਾ, ਇੱਕ ਉਹਦੀ ਭੈਣ ਉਹਦਾ ਵੀ ਪਰਿਵਾਰ ਹੈਗਾ, ਸਾਂਝਾ ਕੰਮ ਕਰਦੇ ਆ। ਉਹ ਦੇਵਾ ਤਾਂ ਇਹੋ ਹੀ ਉਪਦੇਸ਼ ਕਰਦਾ ਉਹਨਾਂ ਨੂੰ, ਹੁਕਮ ਜਾ ਚੱਲਣਾ ਨਾਨਕ ਲਿਖਿਆ ਨਾਲ, ਗਮੀ ਵਿੱਚ ਖੁਸ਼ੀ ਮਨਾਓ, ਤੁਸੀਂ ਮੁਕਤ ਹੋ ਜਾਓਗੇ। ਆਏ ਕੋ ਹਲਕ ਨਹੀਂ, ਗਾਏ ਕੋ ਸ਼ੋਕ ਨਹੀਂ, ਕੈਸੇ ਨਿਰਦੁੰਦ ਪਏ ਸਮਝਣੇ ਕੀ ਬਾਤ ਹੈ। ਦੇ ਗਏ ਨੀਰੇ ਨਹੀਂ, ਲਕਸ਼ਮੀ ਕੋ ਹੇਰੇ ਨਹੀਂ, ਮਨ ਕਹੂੰ ਫੇਰ ਨਹੀਂ, ਪਾਨ ਸੰਗਾਤ ਹੈ, ਲੋਕਨ ਕੀ ਰੀਤ ਨਹੀਂ, ਕਹੂੰ ਸੋ ਪ੍ਰੀਤ ਨਹੀਂ, ਹਾਰ ਨਹੀਂ ਜੀਤ ਨਹੀਂ, ਜਨਮ ਨਾ ਜਾਤ ਹੈ। ਐਸੇ ਜਬ ਗਿਆਨ ਹੋਵੇ ਤਵੇ ਨਾਲ ਮੋਖ ਹੋਵੇ, ਬ੍ਰਹਮ ਕੇ ਸਮਾਨ ਹੋ ਬ੍ਰਹਮ ਸਮਾਤ ਹੈ। ਤੁਸੀਂ ਪਰਮੇਸ਼ਰ ਨਾਲ ਮਿਲ ਜਾਓਗੇ। 84 ਲੱਖ ਜੰਮੋ ਮਰੋ, ਜੰਮੋ ਮਰੋ, ਜਾ ਕੇ ਧਰਮਰਾਜ ਨੂੰ ਸਾਹ ਦਿਓ, 84 ਲੱਖ ਜਿੰਨਾ ਘੁੰਮੋ ਇੱਥੋਂ ਨਿਕਲ ਜਾਓਗੇ। ਕਹੋ ਨਾਨਕ ਤੱਤ ਵਿਚਾਰਾ ਬਿਨਾ ਭਜਨ ਨਹੀਂ ਛੁਟਕਾਰਾ। ਉਹ ਦੇਵਾ ਇਹੋ ਉਪਦੇਸ਼ ਕਰਦਾ ਤਾਂ ਸਾਰਿਆਂ ਪਰਿਵਾਰਾਂ ਨੂੰ, ਤੇ ਸੰਤਾਂ ਮਹਾਤਮਾ ਦਾ ਬੜਾ ਪ੍ਰੇਮੀ ਥਾ। ਜਿੱਥੇ ਕੋਈ ਸੰਤ ਮਹਾਤਮਾ ਆਵੇ ਮਹਾਰਾਜ ਦੇ ਪਾਸੇ ਦੇ ਸ਼ੰਕਰ ਉੱਤਰ ਕਰਨੇ, ਤੇ ਆਸਨਸੋਲ ਉੱਥੋਂ ਕੁਛ ਦੂਰ ਫੈਸਲੇ ਤੇ ਉੱਥੇ ਬੜੇ ਸੰਤ ਮਹਾਤਮਾ, ਜਦੋਂ ਅੰਬਰ ਸਾਹਿਬ ਤੁਸੀਂ ਕਦੇ ਦੀਪ ਮਾਲਾ ਨੂੰ ਵੇਖੀ, ਸਾਰੀ ਦੁਨੀਆਂ ਦੇ ਸੰਤ ਜਾਂਦੇ, ਇੱਥੋਂ ਵੀ ਜਾਂਦੇ ਗਏ ਅਮਰੀਕਾ, ਬੜੇ ਸੰਤ ਆਉਂਦੇ, ਗ੍ਰੰਥ ਸਮੇਲ ਹੁੰਦਾ 15 ਦਾ, ਪਰਮੇਸ਼ਰ ਦੇ ਪਰਮੇਸ਼ਰ ਜਪ ਹੁੰਦਾ ਹੈਗਾ। ਇੱਦਾਂ ਹੀ ਹਰਿਦੁਆਰ ਕੁੰਭ ਲੱਗਦਾ, ਸਾਰੀ ਦੁਨੀਆਂ ਦੇ ਸੰਤ ਆਉਂਦੇ ਆ, ਸਾਰੇ ਕਥਾ ਵਾਰਤਾ ਪਰਮੇਸ਼ਰ, ਸਾਨੂੰ ਫਾਇਦਾ ਤਾਂ ਇਸੇ ਗੱਲ ਦਾ, ਬਾਕੀ ਕਹਿਣ ਸਾਨੂੰ ਕੰਮਾਂ ਦਾ ਕੀ ਫਾਇਦਾ ਲੈ। ਜਦ ਮਹਾਰਾਜ ਕਹਿੰਦੇ ਅਵਦ ਕਾਲ ਚੱਕ ਕਿਤੇ ਨਕਾਮ, ਇੱਕ ਸਵਰ ਕੇ ਨਾਮ ਲੱਗੇ ਲਗੇ ਕੋਏ, ਸਗਲ ਪਰਮ ਡਾਲਦੇ ਗੋਬਿੰਦ ਕੋ ਨਾਮ ਲੈ, ਅੰਤ ਵਾਰ ਸੰਗ ਤੇਰੇ ਇਹੋ ਇੱਕ ਜਾਤ ਹੈ, ਜੈ ਮਾਤ ਪਿਤਾ ਸੁੱਤ ਬੀਤ ਨਾ ਭਾਈ ਮਨ ਹੁਆ ਨਾਮ ਤੇਰੇ ਸੰਗ ਸਾਈ। ਮਹਾਰਾਜ ਸਾਨੂੰ ਆਖਦੇ ਤਾਂ ਝੂਠ ਰੱਖਦੇ ਆ, ਆਪ ਵੀ ਮਹਾਰਾਜ ਨਾਮ ਕੁਮਾਰੀ ਨਾਮ ਕਾ ਚਲੀ ਰਹੇਗਾ, ਜੀਵਨ ਵਿਸਰੇ ਮਿਲ ਜਾਓ, ਆਪ ਵੀ ਸੁਹਾਸਨ ਨਾਮ ਜਪਦੇ।
ਆਪ ਹੀ ਸਮਾਧੀ ਨਾਲ ਅਗਲੇ ਨੂੰ ਵੀ ਕਹਿੰਦੇ ਸਮਾਧ ਸੰਸਾਰ ਚੋਂ ਨਿਕਲਣ ਦਾ ਹੋਰ ਕੋਈ ਤਰੀਕਾ ਹੀ ਨਹੀਂ ਹੈਗਾ। ਕਹੋ ਨਾਨਕੇ ਤੱਤ ਵਿਚਾਰਾ ਬਿਨਾਂ ਭਜਨ ਹੀ ਛੁਟਕਾਰ, ਇੱਕੋ ਤਾਂ ਇੱਕੋ ਇੱਕ ਤਰੀਕਾ ਹੈਗਾ। ਹਿਰਦੇ ਗਿਆਨ ਨਾ ਮੁਕਤੀ ਜਿਹਦਾ ਹਨੇਰੇ ਦੀ ਨਿਵਿਰਤੀ ਦਾ ਉਪਾਅ ਕੇਵਲ ਲੋਭ, ਇਹ ਜਿਹੜਾ ਸੰਸਾਰ ਅੰਧਕਾਰ ਹੈ ਜੇ ਭੁੱਲਾ ਫਿਰਦਾ ਦੁਖੀ ਸੁਖੀ ਹੁੰਦਾ, ਇਹਦੀ ਨਿਵਿਰਤੀ ਦਾ ਉਪਾਅ ਬਿਨਾਂ ਨਾਮ ਤੇ ਬਿਨਾਂ ਗਿਆਨ ਤੇ ਹੋਰ ਕੋਈ ਨਹੀਂ ਹੈਗਾ। ਚਲੋ ਆਸਨਸੋਲ ਚਲਾ ਗਿਆ, ਉਦੋਂ ਸੰਤ ਮਹਾਤਮਾ ਵੜਿਆ ਇਹ ਕਥਾ ਵਾਰਤਾ। ਸੰਤਾ ਮਹਾਤਮਾ ਨੂੰ ਭਗਤਾਂ ਨੂੰ ਸਭ ਤੋਂ ਪਿਆਰਾ ਪਰਮਾਤਮਾ ਨੂੰ ਨਾਮ ਹੁੰਦਾ। ਪਰਮਾਤਮਾ ਨੂੰ ਛੋੜੇਗੇ ਸਾਰੇ ਸੰਸਾਰ ਕੋ ਛੱਡ ਦੇਣਗੇ। ਕਬੀਰ ਰਾਮ ਨਾ ਛੋੜੀਏ, ਤਨ ਤਨ ਜਾਏ ਤੋ ਜਾਓ, ਤਨ ਤਨ ਚਲੇ ਜਾਵੇ ਚਲੇ ਜਾਵੇ, ਰਾਮ ਨਾ ਛੋੜੀਏ। ਕਬੀਰ ਰਾਮ ਨਾ ਛੋੜੀਏ, ਤਨ ਤਨ ਜਾਏ ਤੋ ਜਾਓ, ਚਰਨ ਕਮਲਮ ਵੇਦਿਆ ਰਾਮੇ ਨਾਮ ਸਮਾ। ਫਰੀਦਾ ਬਲਹਾਰੀ ਤਿੰਨੋ ਪੈਂਖੀਆਂ ਜਿਨ੍ਹਾਂ ਜਿਨ੍ਹਾਂ ਜੰਗਲ ਵਾਸ, ਕੱਕੜ ਚੁਗਣ ਥਲ ਵਸਣ ਰੱਬ ਨਾ ਛੋੜਨ ਪਾਸ। ਪਲਾਇ ਕਹਿੰਦਾ ਪਿਤਾ ਤੈਨੂੰ ਛੱਡ ਜਾਊਂਗਾ, ਤਿੰਨਾਂ ਲੋਕਾਂ ਦਾ ਰਾਜ ਜਿਹੜਾ ਤੂੰ ਮੈਨੂੰ ਦਿੰਦਾ ਵੀ ਨਾਮ ਨੂੰ ਛੱਡ ਦੇ, ਮੈਂ ਤੈਨੂੰ ਦੇ ਦੇਵਾਂਗਾ ਰਾਜ ਵੀ ਛੱਡਿਆ, ਤੈਨੂੰ ਵੀ ਛੱਡਿਆ, ਮਾਤਾ ਨੂੰ ਵੀ, ਭਾਈਆਂ ਨੂੰ ਵੀ ਛੱਡਿਆ, ਸਭ ਕੁਝ ਛੱਡਾਂਗਾ, ਸਰੀਰ ਵੀ ਛੱਡਾਂਗਾ। ਨਹੀਂ ਛੋੜੂੰਗੇ ਬਾਬਾ ਰਾਮ ਨਾਮ, ਬਿਨਾਂ ਪਰਮਾਤਮਾ ਤੇ ਹਮਾਰੀ ਕਲਿਆਣ ਕੈਸੇ ਹੋ ਸਕਦੀ? ਹੋਰ ਕੋਈ ਤਰੀਕਾ ਸੰਸਾਰ ਕੇ ਵਿੱਚ ਮੈਂ ਹੈਗਾ? ਲੱਖਾਂ ਯੁੱਗ ਬੀਤ ਗਏ, ਦੁਨੀਆਂ ਜੰਮਦੀ ਮਰਦੀ ਹੈ, ਪਰ ਨਾਮ ਬਿਨਾਂ ਕਿਸੇ ਨੇ ਮੁਕਤੀ ਪਾਈ? ਕਹਿਤ ਕਬੀਰ ਸੁਣ ਦੇ ਲੋਈ ਰਾਮ ਨਾਮ ਬਿਨ ਮੁਕਤ ਨਾ ਹੋਏ, ਕਹਿਤ ਕਬੀਰ ਸੁਣ ਉਹਨਾਂ ਦਾ ਭਾਈ ਰਾਮ ਨਾਮ ਬਿਨ ਕਿਨਗਤ ਪਾਈ। ਵਸਨਸਵਾਲ ਕੇ ਵਿੱਚ ਮੈਂ ਸੰਤਾਂ ਮਹਾਤਮਾ ਦੀ ਮੰਡਲੀ ਆਈ, ਉਹ ਦੇਵ ਉੱਥੇ ਉਹਨਾਂ ਨੇ ਕਥਾ ਵਾਰਤਾ ਸੁਣਦਾ ਰਿਹਾ 5 ਸਾਲ ਦਿਨ, ਘਰ ਗਿਆ ਹੀ ਨਾ ਆਪਣੇ ਕਲਕੱਤੇ ਕੇ ਵਿੱਚ ਮੈਂ। ਮਗਰੋਂ ਪਤਾ ਨੀ ਕੀ ਭਾਣਾ ਵਰਤਿਆ ਕਲਕੱਤੇ ਕੇ ਵਿੱਚ ਮੈਂ, ਪਤਾ ਨੀ ਬਿਜਲੀ ਨਾ ਅੱਗ ਲੱਗ ਗਏ, ਕਈ ਵਾਰ ਚੂਹਾ ਬੱਤੀ ਲੈ ਜਾਂਦਾ ਅੱਗ ਲੱਗ ਜਾਂਦੀ ਹੈ, ਕਈ ਵਾਰ ਕੋਈ ਅੱਗ ਬਾਲਦਾ ਤਾਂ ਲੱਗ ਜਾਂਦੀ ਹੈਗੀ। ਤੇ ਰੂਈ ਦਾ ਕਾਰਖਾਨਾ ਸੀਗਾ, ਕਪਾਸ ਦਾ, ਬਸਤਰਾਂ ਦਾ, ਮਿੱਟੀ ਦੇ ਤੇਲ ਦੇ ਪੀਪੇ ਸੀ। ਰਾਤ ਅੱਧੀ ਸੀ, ਹਨੇਰੀ ਵਗਦੀ ਸੀ, ਵਰਖਾ ਹੁੰਦੀ ਸੀ, ਅੱਗ ਕਿੱਦਾਂ ਬੁਝੇ? ਸਵੇਰ ਤੇ ਪਹਿਲਾਂ ਪਹਿਲਾਂ ਦੇਵੇ ਦਾ ਸਾਰਾ ਪਰਿਵਾਰ, ਉਹਦੇ ਭਾਈ ਦਾ ਵੀ ਪਰਿਵਾਰ, ਉਹਦੀ ਭੈਣ ਦਾ ਵੀ ਪਰਿਵਾਰ, ਭੈਣ ਵੀ ਭਾਈ ਵੀ, ਸਾਰਾ ਪਰਿਵਾਰ, ਸਭ ਕੁਛ ਸਵੇਰ ਤੇ ਪਹਿਲਾਂ ਪਹਿਲਾਂ ਸੌ ਹੋ ਗਿਆ। ਸਾਰੇ ਲੋਕ ਇਕੱਠੇ ਹੋਏ, ਕੋਈ ਬੱਚਿਆ ਵੀ, ਇੱਕ ਨੌਕਰ ਬਾਹਰ ਸੁੱਤਾ ਰਿਹਾ, ਕਹਿੰਦੇ ਮੈਂ ਬਾਹਰ ਸੁੱਤਾ, ਸਭ ਨੱਠ ਗਿਆ। ਉਹ ਕੋਈ ਬੱਚਿਆ ਦੇਵਾ ਹੈ ਆਸਨਸੋਲ ਗਿਆ ਸੰਤਾ ਮਹਾਤਮਾ ਦੀ ਸੰਗਤ, ਉਹ ਤਾਂ ਸੁਣ ਕੇ ਖਬਰ ਮਰ ਜਾਏਗਾ, ਉਹ ਤਾਂ ਖਬਰ ਸੁਣੇਗਾ ਤਾਂ ਮਰ ਜਾਏਗਾ। ਹੁਣ ਲਿਆਓ, ਕੋਈ ਬਹੁਤੀ ਦੁੱਖ ਦੀ ਖਬਰ ਸੁਣੇ ਤਾਂ ਵੀ ਮਰ ਜਾਂਦਾ, ਕੋਈ ਖੁਸ਼ੀ ਦੀ ਖਬਰ ਸੁਣੇ ਤਾਂ ਵੀ ਮਰ ਜਾਂਦਾ, ਕਿਸੇ ਗਰੀਬ ਦੀ ਲਾਟਰੀ ਨਿਕਲੀ ਇੱਕ ਲੱਖ ਖੁਸ਼ੀ ਵਿੱਚ ਹੀ ਮਰ ਗਿਆ। ਬਹੁਤ ਖੁਸ਼ੀ ਹੋਵੇ ਤਾਂ ਵੀ ਬੰਦਾ ਮਰ ਜਾਂਦਾ, ਗਮੀ ਹੋਵੇ ਫਿਰ ਵੀ ਮਰ ਜਾਂਦਾ ਹੈ। ਸੰਗਤ ਨੇ ਚਿੱਠੀ ਲਿਖੀ, ਜਗ ਰਚਨਾ ਸਭ ਝੂਠ ਹੋਇਆ ਜਾਣ ਕੇ ਉਦੋਂ ਮੀਤ ਕਹੋ ਨਾਨਕ ਤੇ ਨਾ ਰਿਹਾ ਜੁੰਬਾ ਲੁਕੀ ਪੀਤ, ਜੋਦਨ ਆਵੇ ਸੋਦਨ ਜਾਈ ਕਰਨਾ ਕੂਚ ਰਹਿਣ ਥੰਨਾ, ਐਸੋ ਇਹ ਸੰਸਾਰ ਪੇਖ ਨਾ ਰਹਿ ਨਾ ਕਹੋ ਪਈਆ ਰੇ, ਰਾਮ ਗਏ ਰਾਵਣ ਗਏ ਜੰਗ ਕੋ ਪ੍ਰਭਾਵ, ਕਹੋ ਨਾਨਕ ਤੂੰ ਉਸ ਨੂੰ ਸਭ ਤੇ ਜੰਗ ਮਗਰੋਂ ਲੈ ਕੇ ਦਿੱਤਾ, ਬਾਹਰ ਖਾਣਾ ਲੱਟ ਗਿਆ ਕਲਕੱਤੇ ਗਏ, ਕੋਈ ਨੀ ਬਚਿਆ। ਉਹ ਨੌਕਰ ਚਿੱਠੀ ਲੈ ਕੇ ਕਿਹਾ ਆਸਨਸੋਲ ਕੇ ਵਿੱਚ, ਤਾਂ ਸੰਤ ਮਹਾਤਮਾ ਉੱਥੇ ਚਲੇ ਗਏ ਸੀ। ਉਹ ਦੇਵਾ ਖੁਸ਼ੀ ਉੱਤੇ ਬੈਠਾ ਤਾਂ ਉਹਨੂੰ ਨੀਂਦ ਆਈ, ਕਿਉਂ ਸੇਵਾ ਕਰਦਾ ਰਿਹਾ ਕਥਾ ਵਾਰਤਾ ਸੰਬੰਧੀ ਵੀ, ਰਾਤ ਨੂੰ ਵੀ ਨਾ ਸੁੱਤਾ, ਤੇ ਉਦੋਂ ਨੂੰ ਵਕਤ ਮਿਲ ਗਿਆ, ਖੁਸ਼ੀ ਤੇ ਬੈਠਾ ਸੁੱਤਾ ਆ। ਨੌਕਰ ਚਲਾ ਗਿਆ ਚਿੱਠੀ ਲੈ ਕੇ, ਨੌਕਰ ਨੇ ਉਹਨੂੰ ਜਗਾਇਆ, ਚਿੱਠੀ ਦਿੱਤੀ, ਹੁਣ ਪੜ੍ਹ ਲਈ, ਕਹਿੰਦਾ ਮੈਨੂੰ ਨੀਂਦ ਆ ਜਾ। ਤੈਨੂੰ ਚਿੱਠੀ ਪੜ੍ਹ ਲਈ ਹੈ, ਤੈਨੂੰ ਨੀਂਦ ਆਈ ਹੈ? ਕਹਿੰਦਾ ਮੈਂ ਪੜ੍ਹ ਲਈ ਹੈ, ਮੈਨੂੰ ਨੀਂਦ ਆਈ ਹੈ। ਦੱਸ ਕੀ ਲਿਖਿਆ ਹੈ? ਇੰਨਾ ਤੇਰਾ ਨੁਕਸਾਨ ਹੋ ਗਿਆ, ਫਿਰ ਤੈਨੂੰ ਨੀਂਦ ਆ ਗਈ, ਫਿਰ ਤੈਨੂੰ ਫਿਕਰ ਚਿੰਤਾ ਕੋਈ ਨੀ। ਕਹਿੰਦਾ ਮੈਂ ਚਿੱਠੀ ਪੜ੍ਹ ਲਈ ਹੈ, ਤੂੰ ਨਾ ਕਰ, ਮੈਂ ਸੇਵਾ ਸੰਤਾਂ ਮਹਾਤਮਾ ਦੀ ਕਰ, ਮੈਨੂੰ ਜੇ ਨੀਂਦ ਆ ਗਿਆ। ਸਰ ਦੱਸ ਚਿੱਠੀ ਤੇ ਕੀ ਲਿਖਿਆ? ਕਹਿੰਦਾ ਫਿਰ ਦੱਸਾਂ ਤੈਨੂੰ, ਅਸੀਂ ਦੱਸ। ਅਖੇ ਮੈਂ 5-4 ਦਿਨ ਸੰਤਾਂ ਮਹਾਤਮਾ ਦੀ ਸੇਵਾ ਕਰਦਾ ਰਿਹਾ, ਕਥਾ ਵਾਰਤਾ ਸੁਣਦਾ ਰਿਹਾ, ਹੁਣ ਸੰਤ ਮਹਾਤਮਾ ਚਲੇ ਗਏ, ਮੈਂ ਕੁਰਸੀ ਤੇ ਬੈਠਾ, ਹੁਣ ਨੀਂਦ ਦਾ ਮੈਨੂੰ ਨੀਂਦ ਆ ਗਿਆ। ਨੀਂਦ ਵਿੱਚ ਮੈਨੂੰ ਸੁਪਨਾ ਆ ਗਿਆ, ਮੈਂ ਮਰ ਗਿਆ, ਮੈਨੂੰ ਸੁਰਗਾਂ ਦਾ ਰਾਜ ਮਿਲ ਗਿਆ, ਤਖ਼ਤ ਮਿਲ ਗਿਆ, ਮਾਲਕ ਬਣ ਗਿਆ ਸੁਰਗਾਂ ਵਿੱਚ। ਵੇਖੋ ਕਿੰਨਾ ਸੁੱਖ ਹੋਇਆ। 288 ਜੋ ਇੰਦਰ ਦੀ ਉਮਰ ਹੁੰਦੀ, ਬ੍ਰਹਮਾ ਵਿਸ਼ਨੂੰ ਸ਼ੇਰਪਾ ਜਾ ਸਕਦਾ, ਰਿਸ਼ੀ ਮੁਨੀ ਉੱਥੇ ਜਾਂਦੇ ਆ, ਮੈਂ ਉੱਥੇ ਤਖ਼ਤ ਤੇ ਬੈਠਾ ਹੈਗਾ, ਸੁੱਖ ਲੈ ਰਿਹਾ, ਤੇ ਤੂੰ ਮੈਨੂੰ ਚਿੱਠੀ ਲਾ ਕੇ ਕਲਕੱਤੇ ਦੀ ਬੁਖਾਰਤੀ ਹੈਗੀ, ਤੇ ਲਿਖਿਆ ਹੈਗਾ ਕਲਕੱਤੇ ਦਾ ਸਾਰਾ ਪਰਿਵਾਰ ਮਰ ਗਿਆ, ਮਕਾਨ ਵੀ ਨਹੀਂ ਰਿਹਾ, ਕੋਈ ਚੀਜ਼ ਨਹੀਂ ਰਹੀ ਹੈ। ਹੁਣ ਤੂੰ ਦੱਸ, ਮੈਂ ਸੁਰਗਾਂ ਦੇ ਵਿੱਚ ਤਖ਼ਤ ਤੇ ਬੈਠਾ ਸਾ, ਇੰਦਰ ਦੇ ਸਿੰਘਾਸਨ ਤੇ ਬੈਠਾ ਸੀਗਾ, ਸੁਰਗਾਂ ਦੇ ਵਿੱਚ ਮੈਂ ਸੁਪਨੇ ਚ, ਉੱਥੋਂ ਤੂੰ ਮੈਨੂੰ ਜਗਾੜਤਾ,
और कलकत्ते वाली चिट्ठी दे दी। हम मैं कलकत्ते का फिक्र करा कि मैं उस जगह सुरगंज में इंद्र का राजा बनया सब में फिक्र करा, मैं किस चीज का फिक्र करा। तू ही दस भी सुपन भी सुपन यह बिरती हो तो पूरे संसार चो निकल सकता, होर कोई उपाय नहीं निकल लगा। जिन्ना चिर ब्रह्मा कर बिरती ना हो, आत्मा कर बिरती ना हो, ब्रह्म दी से ब्रह्म सुनी एक एक पानी द्वैता दी निवृत्ति ना हो, जो दुतिया को मत में धारे पै ता को ये वेद पुकारे गे ते मोते लखे सो पशु है वेद पंजोरा। वो पशु है बिन पूजे पशु हो जिरा परमात्मा नहीं बुझदा। मैं इरा फिक्र करा कलकत्ते का कि मैं सुरगा दे राजे का फिक्र करा। तुम दसो जो कट्ठे हो गए कहना भी सुपना भी सुपना क्यों महाराज कहते हुक्म जाए चलना नानक लिखिया न फिर ही असं जन्म मरण से रहत होवोंगे, फिर ही मुक्त होवोंगे, फिर ही चौरासी च निकलना निकलना निकलेंगे। एक होर भी कोई तरीका हैगा जिते ज्ञान आना मुक्ति, इस ज्ञान बिना मुक्ति नहीं मिलती हैगी। खूक माल वाली गज गदवा भूता दी गदुआ मसान बास करे हुई करत है, गुगू मट बस लगे जुलते दस में तदवत सदीव मोहन साधे ही मरत है। बिंद के सजैयता है ये की बढ़िया तट बंदरा सदीव पाए नागरी फरत है, अंगना दीन काम करो ज्ञान के भी निशेन कैसे कुतरत है। जब महाराज कहने ज्ञान बिना थोड़ी मुक्ति नहीं होगी, ज्ञान के रहा ब्रह्म जानना नौदाई साल अपने स्वरूप न समझना, ये घर बार मेरा है, पुत्र तिया मेरे, ये शरीर मेरा है, मैं नाल कोई जावेगा नाल कोई आया है मेरा संसार के बीच में कौन है। यही तो कृष्ण भगवान ने अर्जुन को ज्ञान किया, परमेश्वर बिना अपना कोई संबंध ही नहीं है। बाकी तो सारे मोह नरकों के बीच में ले जाने वाला, कौन को पूत पिता को कौन को कौन खुद की जो ये पुटा में तुझे देखता चले नहीं तेरे नाले साहब तेरे चले नहीं तिस नाले क्यों चित लाइए। सो श्री गुरु नानक देव महाराज गोरख से सिद्धानंद दस देव ने शंका पूछी कि सचारा हो परमात्मा के दुरावे कर जा सची हो। महाराज कहने संसार मगरों लाओ जी के गुरु टुटे पाल संसार मगरों कि लथे हुक्म दाई चलना जिदा वो देवे ने लाया है संसार मगरों। हरक शोक जाके नहीं बैरी मी समान कौ नानक सुन रहे मना मुकताए तो जान। अरे बुलबुल तू इस बाग में क्यों दिल को लगा बैठी, न गुलो अपना न बाग अपना तू क्यों अपना बना बैठी। तेरा इस बागे फानी में बनाना घोंसला झूठा, दो दिन की मुसाफिर तू मौत सिर पड़िया बैठी। हो जद बाग से रिख सत्कार हो गया किस्मत मेरा जे दावा झूठा था मैं टो जा जमा। फिर रोना है फिर पिछताएगा, महाराज कहते मूर्खा फिर पिछताएगा, राम समेत पिछताएगा, पापी जी का लोभ करते है आज काल उठ जाएगा। कुबीर एक तन जाएगा इन कब ने मार गला, इन किसे पासे लाओ ये किस पासे लाइए, कह संगत कर साध की कह हर करूंगा। डेरा बन न सक्यो बंधन की बेला, पर सदा पिछले तब तैरने दुला, हथ न लाई कसुमेरे जल जासे टोला, एक ओपीने पतली सो केरे बोला, दुध हथ नहीं आवे फिर हुए न मेला। कोई बार बार थानू मैनू कद मिल जानी है, कोई नदी का दरिया लंघ जाता कोई वापस आ जाता कोई फल टुट जाता कोई फेर लगता है। मानस जन्म बहन नहीं पावे कशु उपाव मुक्त का कह रहे मनुखा दे फिर मिली नहीं मुक्ति का उपाव करो। हम बत्ते हर नाम ने भेजा गया भूखा कह खाए राज तू खाए राम राज। श्री गुरु नानक देव बाला मृदा नदी के किनारे धुरे जाते, हम नदी तिना हिस्सों च हो गए कहने गुरु नानक देव महाराज कहने मैं तेने कीर्तन कर बता हो गई महाराज क्या बात है। ये नदी पहला कच्ची सी फिर जुदी जुदी हो गई तिन्नी हिस्से हो गई फिर कद मिलेगी मगाना कहना कदे भी नहीं मनुखा दे फिर नहीं मिलनी है। मानस जन्म बार नहीं पावे कबीर मानस जन्म दर लादा हो तो बारों बार ज्यो बन फल पाके पहुंचे बार न लागे डा। पोतियां तो 84 च मिल जाते धन 84 लख जूना च मिल जाता, लेकिन ब्रह्म ज्ञान नहीं मिलता, परमेश्वर का नाम नहीं मिलता, ये मनुखा दे विच मिलता। उन्हें बत्ते नाम ने भेजा के भूखा क्या कह रहा है। इस करके श्री गुरु नानक देव गोरख तुम सिद्धा नु कहते हुक्म जाए चलना नानक लिखिया ना। एक ही राजा है, राजा है वो राजा परमेश्वर का प्यारा, पाप नहीं करता अपराध नहीं करता, तभी राजा है राजा जनक मंगल। वो वहां शिकार खेलने वास्ते गया कोई संत महात्मा समाधि च बैठे है, ब्रह्म ज्ञानी तत्व थे आत्मदर्शी। अब दूत है बीत राग है, बीत राग कौन होगा, दुनिया का मोह खत्म हो गया, ये दुनिया का मोह खत्म करता है, ये नरकों से ले आने वाला सारा ही मोह परमेश्वर नाल पाना है, वो ही सबको अपना है। उसने बीत रहा दुनिया का मोह खत्म हो गया। अब दूत कोई चीज अपने पर रखनी नहीं जो फिक्र हो,
ਉਹ ਸੰਤ ਮਹਾਤਮਾ ਨੂੰ ਰਾਜਾ ਘੋੜਾ ਬੰਨ ਕੇ ਮੱਥਾ ਟੇਕਿਆ। ਸੰਤਾ ਮਹਾਤਮਾ ਨੂੰ ਪਰਮੇਸ਼ਰ ਦੇ ਬਚਨ ਸੁਣਾਉਣੇ, ਮਹਾਰਾਜ ਦੇ ਬਚਨ ਹੀ ਸੁਣਾਉਣੇ। ਜਿਹੜੇ ਦਰਬਾਰ ਸਾਹਿਬ ਦੁਨੀਆਂ ਦੀਆਂ ਗੱਲਾਂ ਹੈ ਹੀ ਨਹੀਂ, ਮਹਾਰਾਜ ਨੇ ਕੋਈ ਦੁਨੀਆਂ ਦੀ ਗੱਲ ਲਿਖੀ ਹੀ ਨਹੀਂ ਹੈਗੀ। ਪਰਮੇਸ਼ਰ ਹੀ ਪਰਮੇਸ਼ਰ, ਪਰਮੇਸ਼ਰ ਹੀ ਪਰਮੇਸ਼ਰ ਹੈਗਾ। ਸੰਤਾ ਮਹਾਤਮਾ ਨੇ ਰਾਜੇ ਨੂੰ ਪਰਮੇਸ਼ਰ ਦੇ ਬਚਨ ਸੁਣਾਏ ਤੇ ਕਹਿੰਦਾ, ਮਹਾਰਾਜ ਮੇਰੇ ਗ੍ਰਹਿ ਦੇ ਵਿੱਚ ਮੈਨੂੰ ਦਰਸ਼ਨ ਦਿਓ। ਮਿੰਤਾ ਕਰੇ, ਜਗਿਆਸੂ ਬਣ ਗਿਆ, ਰੋਣ ਲੱਗ ਗਿਆ, ਜ਼ਰੂਰ ਲਿਜਾਣਾ। ਸੰਤਾ ਮਹਾਤਮਾ ਪ੍ਰੇਮ ਦੇ ਭੁੱਖੇ ਕਹਿੰਦਾ, ਰਾਜਾ ਕੱਲ ਨੂੰ ਆਏਗੇ। ਦੂਸਰੇ ਦਿਨ ਸੰਤ ਮਹਾਤਮਾ ਰਾਜੇ ਦੇ ਪਾਸ ਗਏ। ਰਾਜੇ ਨੇ ਬੜਾ ਸਤਿਕਾਰ ਕਰਿਆ। ਰਾਜੇ ਨੇ ਆਪਣੇ ਘੋੜੇ ਵਿਖਾਏ, ਹਾਥੀ ਵਿਖਾਏ, ਖਜ਼ਾਨੇ ਵਿਖਾਏ, ਮੰਦਰ ਵਿਖਾਏ। ਰਾਜੇ ਦਾ ਚੇਤ ਉਪਰਾਮ ਰਿਹਾ, ਉਦਾਸ ਹੀ ਨਹੀਂ ਰਿਹਾ। ਤੇ ਫੇਰ ਰਾਜਾ ਕਹਿੰਦਾ, ਮਹਾਰਾਜ ਭੋਜਨ ਦਾ ਮੌਕਾ, ਭੋਜਨ ਸਿੱਖੋ, ਬੈਠ ਗਏ। ਸੰਤਾ ਮਹਾਤਮਾ ਵਾਸਤੇ ਭੋਜਨ ਆ ਗਿਆ, ਬਾਜਰੇ ਦੀ ਜਾਂ ਦੋ ਰੋਟੀ, ਉੱਪਰ ਲਾਲ ਮਿਰਚ, ਬਾਥੂ ਦਾ ਸਾਗ, ਲੱਸੀ ਦਾ ਛੰਨਾ ਆ ਗਿਆ। ਸੰਤ ਮਹਾਤਮਾ ਹੈਰਾਨ ਪਰੇਸ਼ਾਨ ਹੋ ਗਿਆ, ਇਹ ਰਾਜਾ ਹੈ, ਮੈਨੂੰ ਪ੍ਰੇਮ ਨਾਲ ਲਿਆਇਆ ਹੈ, ਮੇਰੇ ਵਾਸਤੇ ਬਾਜਰੇ ਦੀਆਂ ਰੋਟੀਆਂ, ਬਾਥੂ ਦਾ ਸਾਗ, ਵਿੱਚ ਲੂਣ ਵੀ ਨਹੀਂ ਪਾਇਆ, ਲੱਸੀ ਦਾ ਛੰਨਾ, ਮਿਰਚਾਂ ਹੈ। ਅੱਛਾ ਫਿਰ ਗੱਲ ਕਰਾਂਗੇ। ਸੰਤ ਮਹਾਤਮਾ ਨੇ ਭੋਜਨ ਛਕ ਲਿਆ। ਫਿਰ ਰਾਜੇ ਵਾਸਤੇ ਭੋਜਨ ਆ, ਉਹਦੇ ਵਾਸਤੇ ਵੀ ਹੋਏ, ਬਾਜਰੇ ਦੀ ਰੋਟੀ ਆਏ, ਬਾਥੂ ਦਾ ਸਾਗ ਆਇਆ, ਲੱਸੀ ਦਾ ਛੰਨਾ, ਰਾਣੀ ਵਾਸਤੇ ਵੀ ਇਹੋ ਹੀ ਆਇਆ, ਇਹੋ ਹੀ ਭੋਜਨ। ਸੰਤਾ ਮਹਾਤਮਾ ਨੇ ਕਿਹਾ, ਇੱਦਾਂ ਦਾ ਭੋਜਨ ਇਹ ਰਾਜਾ ਖਾਂਦਾ, ਰਾਣੀ ਖਾਂਦੀ, ਬਾਤ ਕਿਆ ਹੈ, ਬਾਤ ਕਿਆ ਹੈ? ਜਾਣੇ ਦਾ ਮੌਕਾ ਹੋ ਗਿਆ, ਹੋਰ ਸੇਵਾ ਦੱਸੋ। ਮੈਂ ਸੇਵਾ ਇਹੋ ਹੀ ਹੈ, ਇਹ ਭੋਜਨ ਤੁਸੀਂ ਇੱਦਾਂ ਦਾ ਛਕ ਰਹੇ? ਉਹ ਕਹਿੰਦਾ, ਤੁਸੀਂ ਸੰਤ ਹੋ ਕੇ ਮੁਕਤ ਹੋਣਾ, ਮੈਂ ਗ੍ਰਿਸਤਰੀ ਚ ਮੁਕਤ ਹੋਣਾ ਹੈ। ਮੁਕਤੀ ਹਰ ਜਗ੍ਹਾ ਮਿਲ ਜਾਂਦੀ। ਤੁਸੀਂ ਤਾਂ ਸੰਤ ਹੋ ਕੇ ਜੰਗਲ ਕੇ ਵਿੱਚ ਮੈਂ ਮੁਕਤ ਹੋਣਾ, ਮੈਂ ਗ੍ਰਿਸਤਰੀ ਵਿੱਚ ਮੁਕਾਉਣਾ। ਮੈਨੂੰ ਪ੍ਰਜਾ ਦਾ ਪੈਦਾ ਪੈਸਾ ਖਾਣਾ, ਲਹੂ ਵਰਗਾਊ ਦਾ, ਉਹ ਪ੍ਰਜਾ ਪਿਲਵਾਈ ਦਾ, ਮੈਂ ਦਸਮਾਂ ਦੀ ਕਿਰਤ ਕਰਦਾ ਹੈਗਾ। ਅੱਠੋ ਅੱਠਵੀਂ ਕੇ ਜ਼ਮੀਨ ਹੈ, ਮੈਂ ਹਲਵਾਨਾ, ਮੇਰੀ ਇਸਤਰੀ ਪਤਾ ਲੈ ਕੇ ਆਉਂਦੀ। ਜਿੰਨਾ ਪਰਜਾ ਦਾ ਪੈਸਾ ਹੋਵੇ ਉਹ ਸਾਰਾ ਪਰਜਾ ਤੇ ਲਾਉਣਾ, ਮੈਂ ਨਹੀਂ ਲੈਂਦਾ ਹੈਗਾ, ਮੈਨੂੰ ਲਹੂ ਰਾਜੇ ਪਰਜਾ ਦਾ ਧਾਨ ਲੈਣਾ, ਉਹ ਪਰਜਾ ਤੇ ਲਾਉਣਾ ਹੈਗਾ। ਤੇ ਮੈਂ ਬਿਲਕੁਲ ਕੋਈ ਪਾਪ ਪਦਾ ਦੀ ਕਮਾਈ ਨਹੀਂ ਖਾਂਦਾ ਹੈਗਾ। ਹੱਥ ਪਦਾ ਨਾਨਕਾ ਉਸ ਸੂਰੂ ਸਜਾਇਆ, ਗੁਰਪੀ ਰਾਮਨ ਤਾਂ ਪਤਾ ਜਾਮਰਦਾਨ ਨਾ ਖਾਏ। ਤੁਸੀਂ ਜੰਗਲ ਵਿੱਚ ਜਾ ਕੇ ਮੁਕਤ ਹੋਣਾ, ਮੈਂ ਗ੍ਰਿਸਤ ਵਿੱਚ ਮੁਕਤ ਹੋਣਾ ਹੈਗਾ। ਐਸੇ ਸਾਲ ਹੈ, ਸਾਲ ਲਵੇ ਦਾ ਹੋ ਗਿਆ ਕਿ ਲਵੇ ਦਾ ਵੀ ਹੁਣ ਤਾਂ ਹੀ ਲੱਸੀ ਦੇ ਦਿੱਤੀ ਹੈਗੀ ਤੇ ਹੋਰ ਭਾਜੀ ਭੂਜੀ ਕੋਈ ਨੀ, ਅਸੀਂ ਮੁੱਲ ਲੈਂਦੇ। ਤੇ ਇੱਥੇ ਬਾਥੂ ਐਸਗੀ ਬੜਾ ਹੋ ਗਿਆ ਖੇਤਾਂ ਦੇ ਵਿੱਚ, ਅੱਠਵੀਂ ਕੇ ਖੇਤ ਹੈ, ਉਹਦਾ ਅਸੀਂ ਸਾਫ ਖਾਂਦੇ ਹੈਗੇ। ਮੈਂ ਤਾਂ ਮੇਰੀ ਰਾਣੀ ਆਹ ਬਿਲਕੁਲ ਨੀ ਕਰਦੇ। ਉਹ ਕਹਿੰਦੇ, ਤੁਸੀਂ ਧੰਨ ਹੋ ਜੇ ਗ੍ਰਿਸਤ ਵਿੱਚ ਮੁਕਤ ਹੋ ਗਿਆ, ਮੈਂ ਛੱਡ ਕੇ ਮੁਕਤ ਹੋਣਾ। ਸ੍ਰੀ ਗੁਰੂ ਨਾਨਕ ਦੇਵ ਕਹਿੰਦੇ, ਇੱਦਾਂ ਰਹੋ, ਹੁਕਮ ਦੇ ਜਾਈ ਚੱਲਣਾ, ਨਾਨਕ ਜੀ ਪਾਪ ਨਹੀਂ ਕਰਨਾ ਹੈਗਾ, ਪਾਪੀ ਕਰਨ ਕੁਮਾਮ ਦੇ ਕਰਦੇ ਆਏ ਆਏ। ਇਹ ਤੁਹਾਡੀ ਪਹਿਲੀ ਜਮਾਤ ਹੈ, ਪਾਪ ਨਹੀਂ ਕਰਨਾ, ਪਾਪੀ ਕਰਮ ਕੁਮਾਮ ਦੇ ਕਰਦੇ ਆਏ ਆਏ, ਨਾਨਕ ਜੀ ਉਮਰ ਥਮਦਾ ਤੇ ਉਮਰ ਥੇਦਾ। ਫਿਰ ਦੂਸਰੀ ਉਪਾਸਨਾ ਕਰਨ ਲਈ, ਈਸ਼ਰ ਪਰ ਵਿਸ਼ਵਾਸ ਰੱਖਣਾ, ਪਰਮਾਤਮਾ ਉੱਪਰ ਨਿਸ਼ਾ ਕਰਨਾ, ਪਰਮਾਤਮਾ ਨੂੰ ਸਾਥ ਸਾਥ ਸਿਮਰੋ, ਗੋਬਿੰਦ ਮਨ ਅੰਦਰ ਕੇ ਚਿਤਨ। ਤੀਸਰੀ ਹੈਗੀ ਜੀਵ ਬ੍ਰਹਮ ਦੀ ਏਕਤਾ ਦਾ ਗਿਆਨ, ਜੀਵ ਬ੍ਰਹਮ ਏਕਤਾ ਜੋ ਹੀ ਹਾਸਾ ਨੂੰ ਪਾਸੇ ਸੋਈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਹੁਕਮ ਜਾਏ ਚੱਲਣਾ, ਜਿਹੜਾ ਮਹਾਰਾਜ ਦਾ ਹੁਕਮ ਦਰਬਾਰ ਸਾਹਿਬ ਲਿਖਿਆ ਉਹ ਮੰਨਣਾ, ਤੇ ਹੋਰ ਅਸੀਂ ਕਿਸੇ ਦਾ ਹੁਕਮ ਮੰਨਣਾ ਹੈਗਾ? ਮਹਾਰਾਜ ਕਹਿੰਦੇ ਪਾਪ ਕਰੋ, ਮਹਾਰਾਜ ਕਹਿੰਦੇ ਝੂਠ ਬੋਲੋ, ਮਹਾਰਾਜ ਕਹਿੰਦੇ ਚੋਰੀ ਕਰੋ, ਮਹਾਰਾਜ ਕਹਿੰਦੇ ਸਾਥ ਸਾਥ ਸਿਮਰੋ, ਮਨ ਅੰਤਰ ਕੇ ਉਤਰੇ ਚੰਦ। ਜੇ ਤਾਂ ਉਹ ਮੁਕਤ ਹੋ ਗਿਆ, ਇੱਥੇ ਤੁਸੀਂ ਕ੍ਰਿਸ਼ਨ ਵਿੱਚ ਮੁਕਤ ਹੋ ਜਾਓ। ਇੱਕ ਪੂੰਗਲ ਭਗਤ ਰਹਿੰਦਾ ਹੈਗਾ, ਉਹਦੀ ਇੱਕ ਖੇਤ ਹੈ ਕੀਰਤਪੁਰ ਸਾਹਿਬ ਤੇ, ਸੱਤ ਮੀਲ ਦਾ ਪਿੰਡ ਹੈ, ਸੱਤਵੀਂ ਮਹਾਰਾਜ ਦੀ ਸੰਗਤ ਕਰਦਾ ਹੈਗਾ। ਤੇ ਬਹੁਤੇ ਗਰੀਬ ਹੈ, ਸੁਦਾਮੇ ਮੰਗਲ ਭਾਈ ਲਾਲੋ ਮੰਗਲ ਬਿਲਕੁਲ ਗਰੀਬ ਹੈਗਾ, ਬਹੁਤੇ ਗਰੀਬ ਹੈਗਾ, ਕਦੇ ਰੋਟੀ ਮਿਲਦੀ, ਕਦੇ ਬਾਲ ਬੱਚਾ ਵੀ ਹੈਗੇ, ਇਸਤਰੀ ਵੀ ਹੈਗੀ, ਆਪਣੇ ਬੇਲੀ ਭਗਤ ਮੰਗਲ ਰਹਿੰਦੇ ਹੈਗੇ। ਆਏ ਗਏ ਸੰਤਾਂ ਮਹਾਤਮਾ ਦੀ ਸੇਵਾ ਵੀ ਕਰ, ਇੱਕ ਸੰਤ ਆਇਆ, ਉਸ ਨੇ ਸੰਤ ਜੀ ਪੁੰਦਰ ਭਗਤ ਦੀ ਬੜੀ ਸੇਵਾ ਕੀਤੀ, ਉਹ ਬੜਾ ਖੁਸ਼ ਹੋ ਗਿਆ। ਸੰਤ ਉਹਦੇ ਕੋਲ ਪਾਰਾ ਦੀ ਪੱਥਰੀ ਸੀ, ਹੁਣ ਕਹਿੰਦੇ ਮੈਂ ਪਾਰਾ ਦੀ ਪੱਥਰੀ ਨਾਲ ਕੋਈ ਸੋਨਾ ਬਣਾ ਦੇਵਾਂ। ਉਹ ਕਹਿਣ ਲੱਗਾ, ਭਾਈ ਪੂੰਗਲ ਨੂੰ, ਮੇਰੇ ਕੋਲ ਪਾਰਾ ਦੀ ਪੱਥਰੀ ਹੈ, ਲੋਹਾ ਲਿਆ, ਮੈਂ ਸੋਨਾ ਬਣਾ ਦੇਣਾ। ਕਹਿੰਦਾ, ਤੂੰ ਸੋਨਾ ਬਣਾਉਣ ਵਾਸਤੇ ਸੰਤ ਬਣਿਆ ਹੈ? ਪਾਰਾ ਦੀ ਪੱਥਰੀ ਪਰਮਾਤਮਾ ਦਾ ਨਾਮ ਹੈ ਕਿ ਪਾਰਾ ਦੀ ਪੱਥਰੀ? ਦਸਵੇਂ ਮਹਾਰਾਜ ਨੇ ਹੀਰਾ
ਗੁਰਹਬ ਜੀ ਵੀ ਛੁੱਟਿਆ, ਹੀਰਾ ਤਾਂ ਪਰਮਾਤਮਾ ਦਾ ਨਾਮ ਹੈ ਕਿ ਇਹ ਹੀਰੇ ਹੈਗੇ ਝੂਠੇ, ਇਹ ਸਾਡੀ ਕਲਿਆਣ ਕਰੇਗੇ? ਕਲਿਆਣ ਤਾਂ ਪਰਮਾਤਮਾ ਦੇ ਨਾਮ ਨਾਲ, ਹਰ ਸੋ ਹੀਰਾ ਛੱਡ ਕੇ ਕਰੇ ਆਉਣ ਕੀ ਆਸ, ਤੇ ਇਹਨਾਂ ਦੇ ਦੋਸ਼ ਜਾਏ ਸੱਚ ਪਾਖੇ ਦੇ ਉਦਾਸ, ਕੌਡੀ ਬੱਲੇ ਲਾਲ ਗੋਆਇਆ, ਮਾਇਆ ਰੂਪੀ ਕੌਡੀ ਬੱਲੇ ਪਰਮਾਤਮਾ ਬਲਾ ਮੇਰੀ ਮੱਤ ਵਾਰੀ ਮੈਂ ਆਰਾਮ ਬਸਾ ਰਿਹਾ। ਇਸ ਵਾਸਤੇ ਤੈਨੂੰ ਸੋਨਾ ਚਾਹੀਦਾ, ਤੈਨੂੰ ਮਿਲ ਤਾਂ ਚਾਹੀਦਾ। ਉਹ ਆਪਣੇ ਖੇਤ ਵਿੱਚ ਲੈ ਗਿਆ, ਭਾਈ ਪੂੰਗਰ ਆਪਣੇ ਖੇਤ ਵਿੱਚ ਲੈ ਗਿਆ। ਖੇਤ ਦੇ ਗੱਭੇ ਜਾ ਕੇ ਕਹਿੰਦਾ ਕਹੀ ਨਾਲ ਪੁੱਟ ਥੱਲੇ ਜਗ੍ਹਾ, ਪੁੱਟੀ ਗਾਂ ਥੱਲੇ, ਸੋਨੇ ਦੀ ਕਾਨ 12 ਮੀਲ ਨਿਕਲ ਲਿਆ। ਕਹਿੰਦਾ ਲੈ ਜਾ ਜਿੰਨਾ ਵੀ ਲੈਣਾ। ਕਹਿੰਦਾ ਤੇਰਾ ਹੀ ਖੇਤ ਹੈ, ਤੇਰੇ ਖੇਤ ਵਿੱਚ ਸੋਨੇ ਦੀ ਕਾਨ, ਤੂੰ ਇਹਨਾਂ ਬਿਪਤਾ ਦੁੱਖ ਤਕਲੀਫ ਸਹਾ ਰਿਹਾ ਹੈਗਾ, ਬੱਚੇ ਤੇਰੇ ਭੁੱਖੇ, ਤੂੰ ਭੁੱਖਾ, ਤੇਰੀ ਇਸਤਰੀ ਭੁੱਖੀ ਹੈ, ਤੂੰ ਕੱਢ ਕਿਉਂ ਨਹੀਂ ਲੈਂਦਾ? ਕਹਿੰਦਾ ਜਿਸ ਨੇ ਦੁੱਬਿਆ ਉਸਦਾ ਹੈ, ਮੇਰਾ ਨਹੀਂ ਹੈ, ਮੈਂ ਰੱਖਿਆ ਹੈ। ਜਿਹਦਾ ਹੈਗਾ ਉਸ ਨੀ ਰੱਖਿਆ ਹੈ, ਮੈਂ ਤਾਂ ਈਸ਼ਰ ਦੀ ਰਜ਼ਾ ਵਿੱਚ ਹੈ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ, ਤੇਰਾ ਕੀ ਆ ਮਿੱਠਾ ਲਾ ਕੇ ਨਾ, ਕੋਈ ਨਾ ਚੀਜ਼ਾਂ ਚ ਸੁੱਖ ਹੈ, ਤੇ ਪਰਮੇਸ਼ਰ ਦੇ ਖਾਣੇ ਪੀਣੇ ਵੀ ਸੁੱਖ ਆ ਗਏ। ਸੁੰਦਰ ਸੇਜ ਨੇਕ ਸੁਖ ਦਾ ਸੋਗਨ ਪੂਰੇ ਕਰੇ, ਸੋਨ ਚੰਦਨ ਸੁਗੰਧ ਲੈ ਮੋਤੀ ਹੀਰੇ, ਮਨ ਇੱਛੇ ਸੁਖ ਮਾਣਦਾ ਕੁਛ ਨੂੰ, ਸੁਪਰਾ ਚਿਤ ਨਾ ਹੋਵੇ ਬੇਟਾ ਕੇ, ਕਿਹੜੀ ਸਾਰੀ ਦੁਨੀਆਂ ਦੀ ਚੀਜ਼ਾਂ ਮਿਲ ਗਈਆਂ, ਮਹਾਰਾਜ ਦਾ ਨਾਮ ਨਾ ਮਿਲਿਆ ਨਰਕਾਂ ਵਿੱਚ ਚਲੇ ਜਾਣਾ ਹੈਗਾ, ਮਹਾਰਾਜ ਦੀ ਬਾਣੀ ਕਹਿੰਦੀ ਹੈਗੀ, ਬਾਕੀ ਚੀਜ਼ਾਂ ਕਿਸੇ ਕੰਮ ਨਹੀਂ ਹੈਗੀਆਂ। ਹੁਣ ਵੀ ਬਰਾਗ ਹੋ ਗਿਆ, ਹੁਣ ਵੀ ਪਾਦਸ ਪੜ ਦਿੱਤਾ ਹੈ ਕਿ ਉਹਨਾਂ ਦਾ ਸੇਵਕ ਵੱਲ ਗਿਆ। ਕਹਿੰਦਾ ਮੇਰਾ ਸੇਵਕ ਚੱਲ, ਤੈਨੂੰ ਸੱਤਵੇਂ ਮਹਾਰਾਜ ਦੇ ਪਾਸ ਲੈ ਜਾਵਾਂਗਾ। ਕੀਰਤ ਭੁੱਲ ਆਇਆ, ਮਹਾਰਾਜ ਨੇ ਦੋਹਾਂ ਨੂੰ ਗਿਆਨ ਕਰ ਦਿੱਤਾ। ਸੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਸ ਗੋਲਕ ਤੇ ਸਿੱਧਾ ਨੇ ਸ਼ੰਕਾ ਕੀਤੀ ਕਿ ਸੱਚਿਆ ਹੋਈਏ, ਅਸੀਂ ਪਰਮਾਤਮਾ ਦੀ ਦਰਗਾਹ ਵਿੱਚ ਜਾ ਕੇ ਕਿੱਦਾਂ ਸੱਚੇ ਹੋਈਏ? ਮਹਾਰਾਜ ਕੀ ਆਉਂਦੇ ਆ, ਕੂਰੋਂ ਟੁੱਟੇ ਪਾਲ, ਟੁੱਟਾ ਸੰਸਾਰ ਮਗਾਉਂਦਾ। ਫਿਰ ਉਹ ਸ਼ੰਕਾ ਕਰਦੇ ਆ ਕਿ ਕੂਰੋਂ ਟੁੱਟੇ ਪਾਲ, ਟੁੱਟਾ ਸੰਸਾਰ, ਕਿੱਦਾਂ ਮਥੁਰਾ ਮਗਰੋਂ ਲੱਥੇ? ਹੁਕਮ ਜਾਏ ਚੱਲਣਾ ਨਾਨਕ ਮਹਾਰਾਜ ਦਾ ਹੁਕਮ ਮੰਨੋ, ਜੋ ਲਿਖਿਆ ਦਰਬਾਰ ਸਾਹਿਬ ਦੇ ਵਿੱਚ ਵੇਦਾਂ ਗ੍ਰੰਥ ਵਿੱਚ ਪਰਮੇਸ਼ਰ ਦਾ ਹੁਕਮ ਹੈ, ਤੁਸੀਂ ਮੰਨੋਗੇ, ਫਿਰ ਤੁਸੀਂ ਪਰਮਾਤਮਾ ਦੀ ਦਰਗਾਹ ਦੇ ਵਿੱਚ ਮੈਂ ਸੱਚੇ ਹੋ ਜਾਓਗੇ, ਸੰਸਾਰ ਭਵਜਲ ਤੇ ਪਾਰ ਹੋ ਜਾਓਗੇ, ਤੁਹਾਡਾ ਜਨਮ ਬੰਧ ਕੱਟਿਆ ਜਾਏਗਾ, ਜਿਸ ਵਾਸਤੇ ਮਨੁੱਖਾਂ ਦੇ ਮਿਲੀ ਉਹ ਸਫਲੀ ਹੋ ਜਾਏਗੀ, ਤੁਹਾਡੀਆਂ ਫੁੱਲਾਂ ਦਾ ਆਧਾਰ ਹੋ ਜਾਏਗਾ, ਸਭ ਦਾ ਆਧਾਰ ਹੋ ਜਾਏਗਾ। ਜਨਨੀ ਜਨ ਤਾਂ ਭਗ ਜਨ ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਣ ਰਹੇ ਕਾਹੇ ਗਵਾਰੇ ਨੂੰ, ਜੇ ਕੋਈ ਪੂਤ ਨਾ ਗਿਆਨ ਵਿਚਾਰੇ, ਵਿਧਵਾ ਕਸ ਨਾ ਪਈ ਮਤਾਰੀ। ਸੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਗੋਰਖ ਤੇ ਸਿੱਧਾਂ ਦੀ ਸ਼ੰਕਾ ਨਿਵਸਤ ਕਰਕੇ ਉਹਨਾਂ ਨੂੰ ਸ਼ਾਂਤ ਕਰਕੇ

Yeah, bye, yeah, I'm gonna